समाधि लगा के बैठी। अमृत वेला है, सारी कुदरत विस्मयाद।

संत जना मेरे राम। नदी दे पानी नू आराम नहीं आउंदा क्योंकि दे अंदर शौ सागर दे मिलन दा तरला है, क्योंकि पानी शौ सागर तो ही विछड़िया है। हुकम विच बदलां दा रूप धार के वसिया फिर ठहरिया नहीं, एदे अंदर तड़प है, पत्थरां दीआं चोटां सहारदा, जंगलां विचों लंघदा, फलां नूं चीरदा, भज्जा जांदा। एदा निशाना शौ सागर है। इसे तरह प्यार वालियां रूहां प्यारे दे रस्ते ते तुरदी ही रहिंदी, जेड़ा तुरे ही नहीं है वो पहुंचेगा। तुरन वाले नू आस कदे ना कदे तो पहुंच, इस जन्म नहीं तो अगले जन्म ही सही, पर आस तो मन विच दर्शना दी प्यास तो, प्यास बुझ जाए मुबारक है, जे अंदर प्यास लगी है तो धन गुरु अर्जन देव पातशाह जी उस प्यार वाली रूह तो भी कुर्बान जांदे, जिस जन को प्रभ दर्श प्यासा नानक ताके बल बल जासा। जुड़िया है मालिक दी आराधना। सूरज ने अख खोली उठे और नदी दे कंडे कंडे तुरिया जाने, चादर दी बुकल मारी साई दे सिमरन ते बाणी दीआं तुकां पढ़दे, अचानक ही सामने तकिया कोई इंसान दूरों भज के आउंदा पर नदी दे किनारे ते आके खड़ो जा। एक वेरी दूजी वेरी भी भज के आए, तीजी वेरी जिस वेले भज के आया ये कुछ करना चाहुंदा सी के सोने हाथ ने इसकी बांह फाई ते प्यार नाल पुछे क्यों भाई की करन लगा है। तक कोई सुंदर मूर्ति है जिसके चेहरे ते बड़ा नूर है, अखां च मस्ती क्योंकि अमृत वेले जागण वाला गुरु दी बाणी पढ़न वाला गुरसिख जिहड़ा है उसके चेहरे ते कोई अदम नहीं खेड़ा। अयाश इंसान पाप करन वाला ओदे चेहरे ते कदे भी ए वस्तु नहीं आ। अमीर दा तन बैंकां च पिया है उहदा मत्था चमकदा, अरे झूठा तन है जिन्हां गुरसिखां ने सच दा वणज कीता है, नाम रूपी तन कट्ठा कीता है उहनां दे मस्तक ते भी चमक हुंदी। पाणी च लिखिया जे को तन धरती विच दबे तां मत्थे चमकदे, बाणी पढ़न वाले दे मस्तक तो ही जापदा ए लगन वाला की करन लगा है। इन्हें क्या मैनू छड़ दो, मैं इस दुनिया तो तंग आके तंग आके की करन लगा है
ਕਹਿਣ ਲੱਗਾ ਮੈਂ ਛਾਲ ਮਾਰ ਕੇ ਨਦੀ ਵਿੱਚ ਮਰਨਾ ਚਾਹੁੰਦਾ। ਸੋਹਣੀ ਸੂਰਤ ਮੁਸਕਰਾ ਕੇ, ਇਸ ਤਰ੍ਹਾਂ ਦਾ ਮਰਨਾ ਇਹ ਠੀਕ ਨਹੀਂ, ਇਸ ਤਰ੍ਹਾਂ ਦਾ ਮਰਨਾ ਇਹਨੂੰ ਆਤਮਘਾਤ ਕਹਿੰਦੇ। ਤੇ ਜੋ ਆਤਮਘਾਤੀ ਹੈ, ਬਾਣੀ ਚ ਲਿਖਿਆ ਆਤਮਘਾਤੀ ਜਗਤ ਕਸਾਈ, ਜਿਸਨੇ ਆਪਣੀ ਆਤਮਾ ਦਾ ਘਾਤ ਕੀਤਾ, ਇਸ ਤਰ੍ਹਾਂ ਦਾ ਮਰਨਾ ਠੀਕ ਨਹੀਂ। ਕਿਉਂ ਮਰਨਾ ਹੈ? ਮੈਂ ਬੜਾ ਦੁਖੀ, ਮੈਂ ਦੁਨੀਆ ਤੋਂ ਤੰਗ ਆ ਗਿਆ। ਕਾਰਨ ਜੀ, ਮੈਂ ਕਦੇ ਮਾਇਆ ਧਾਰੀ ਸਾਂ, ਮੇਰੇ ਕਾਰੋਬਾਰ ਚੱਲਦੇ ਸਨ, ਫਰਮਾਂ ਚੱਲਦੀਆਂ ਸਨ, ਦੇਸਾਂ ਵਿਦੇਸਾਂ ਵਿੱਚ ਮੇਰਾ ਕਾਰ ਵਿਹਾਰ, ਸਾਰੇ ਸ਼ਹਿਰ ਵਿੱਚ ਇਤਨੇ ਤੱਕ ਮੇਰੀ ਕੋਠੀ ਦੇ ਦਰਵਾਜ਼ੇ ਅੱਗੇ ਦਰਬਾਨ ਹਰ ਵੇਲੇ ਖੜੋਤਾ ਰਹਿੰਦਾ। ਮੇਰਾ ਹੁਕਮ ਸੀ ਕਿ ਕੋਈ ਮੰਗਤਾ ਦੇ ਆਦਤ ਮਹਾਂਪੁਰਸ਼ ਮੇਰੇ ਦਰਵਾਜ਼ੇ ਤੇ ਨਾ ਆਏ, ਜੇ ਗਲਤੀ ਨਾਲ ਆ ਵੀ ਜਾਏ ਤਾਂ ਦਰਬਾਰ ਨੂੰ ਹੁਕਮ ਸੀ ਉਹਨੂੰ ਅੱਗੇ ਤੋੜ ਦੇਣਾ ਹੈ, ਉਹਨੂੰ ਦੇਣਾ ਕੁਛ। ਇਸੇ ਤਰ੍ਹਾਂ ਹੁੰਦਾ, ਹਰ ਇੱਕ ਦਿਨ ਕੋਈ ਸਾਈਂ ਦਾ ਪਿਆਰਾ ਮਹਾਂਪੁਰਸ਼ ਆ ਗਿਆ, ਉਸਨੇ ਆ ਕੇ ਸਦਾ ਕੀਤੀ, ਰੱਬ ਦੀਆਂ ਦਾਤਾਂ ਪ੍ਰਾਪਤ ਕਰਨ ਵਾਲਿਓ, ਰੱਬ ਦੇ ਨਾਂ ਤੇ ਕੁਛ ਦਿਓ, ਭੁੱਖ ਲੱਗੀ ਹੈ, ਭੁੱਖ ਬੜੀ ਬਲਵਾਨ ਹੈ। ਫਰੀਦ ਨੇ ਲਿਖਿਆ ਮੌਤੋਂ ਭੁੱਖ ਹੋਰੀ, ਰਾਤੀ ਖਾ ਦਿਨੇ ਫੇਰ ਖੜੀ, ਭੁੱਖਾ ਇਨਸਾਨ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਜਾਂਦਾ ਹੈ, ਪਾਪ ਕਰਦਾ ਹੈ, ਭੁੱਖ। ਮਹਾਂਪੁਰਸ਼ ਕਿਸੇ ਪਿਆਰ ਚ ਆ ਕੇ ਸਦਾ ਦਿੱਤੀ, ਸਰਬਾਨ ਨੇ ਕਿਹਾ ਅੱਗੇ ਜਾਓ, ਇੱਥੋਂ ਕੁਛ ਨਹੀਂ ਮਿਲੇਗਾ। ਪਰ ਮਹਾਂਪੁਰਸ਼ ਹੱਸਦਾ, ਕਹਿਣ ਲੱਗੇ ਕਿਉਂ ਨਹੀਂ ਮਿਲੇਗਾ? ਜੇ ਤਾਂ ਇੱਥੇ ਕੁਛ ਨਾ ਹੋਵੇ ਤਾਂ ਕੁਛ ਨਹੀਂ ਮਿਲੇਗਾ, ਤੇ ਜੇ ਮੇਰੇ ਸਾਈਂ ਨੇ ਸਭ ਕੁਝ ਦਿੱਤਾ ਹੈ ਤਾਂ ਸਾਈਂ ਦੇ ਨਾਂ ਤੇ ਮੰਗਦਾ ਕੁਛ ਦੇ। ਦਰਬਾਨ ਨੇ ਫਿਰ ਉਸਨੂੰ ਕਿਹਾ, ਭਾਈ ਇਹ ਠੀਕ ਹੈ, ਮਹੱਲ ਹੈ, ਅੰਦਰ ਬੇਅੰਤ ਪਦਾਰਥ ਹੈ, ਪਰ ਸਾਡੇ ਸੇਠ ਦਾ ਹੁਕਮ ਨਹੀਂ ਹੈ ਕਿਸੇ ਨੂੰ ਕੁਝ ਦੇ ਦਾ, ਇਸ ਵਾਸਤੇ ਚਲਾ ਜਾ। ਮਹਾਂਪੁਰਸ਼, ਮੈਂ ਨਹੀਂ ਜਾਵਾਂਗਾ। ਮਹਾਂਪੁਰਸ਼ ਪਿਆਰੀ ਸਾਧ ਸੰਗਤ, ਤੂੰ ਜਾਵਾਂ ਏਡੇ ਵਸਦੇ ਰਸਤੇ ਘਰ ਤੋਂ ਖਾਲੀ? ਦਰਬਾਰ ਨੇ ਫਿਰ ਵੀ ਸਮਝਾਇਆ, ਮਹਾਂਪੁਰਸ਼ ਨਹੀਂ ਗਏ, ਆਖਰਕਾਰ ਮੈਂ ਅੰਦਰੋਂ ਬਾਹਰ ਆ ਗਿਆ। ਤੱਕਿਆ ਦਰਬਾਰ ਨੂੰ, ਪੁੱਛਿਆ ਦਰਬਾਰ ਨੇ ਕਿਉਂ ਖੜੋਤਾ ਹੈ? ਸੇਠ ਜੀ ਬੜਾ ਇਹਨੂੰ ਕਿਹਾ ਹੈ, ਜਾਂਦਾ ਨਹੀਂ, ਚਲਾ ਜਾ। ਮਹਾਂਪੁਰਸ਼ ਹੱਸਦਾ, ਕਹਿਣ ਲੱਗੇ ਨਹੀਂ ਜਾਂਦਾ, ਕੁਛ ਲੈ ਕੇ ਮੈਨੂੰ ਕਰੋਧ ਆ। ਸਾਹਿਬਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਆਪ ਰੋਜ਼ ਪੜਦੇ ਗੁਣ ਗਾਵਤ ਤੇਰੀ ਉੱਤਰ ਸੰਭੈਲ, ਜੋ ਜੋ ਸਾਹਿਬ ਦੇ ਗੁਣ ਗਾਓਗੇ ਤੇ ਉਹ ਤੋਂ ਮਨ ਨਿਮਰਤਾ ਵਿੱਚ ਆਏਗਾ। ਮਨ ਦੇ ਅੰਦਰ ਗਰੀਬੀ, ਗਰੀਬੀ ਦਾ ਕਹਿ ਨੀ ਮਤਲਬ ਮੈਲੇ ਕੱਪੜੇ ਪਾਉਣੇ ਜਾਂ ਨਿਰਧਨ ਹੋਣਾ, ਇਹਨੂੰ ਤਾਂ ਦਲਿੱਦਰ ਕਹਿ। ਗਰੀਬੀ ਦਾ ਮਤਲਬ ਹੈ ਨਿਮਰਤਾ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾ ਮੁਕਤ ਆ ਕੇ ਸੁਖ ਪਾਵੇ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਰਸ ਜਾਏ ਹਉ ਮੈਂ ਬਿਰਸ। ਇਸ ਵਾਸਤੇ ਸਾਹਿਬਾਂ ਦੇ ਗੁਣ ਗਾਓ ਨੇ ਸਾਰਿਆਂ ਉਹ ਸਾਹਿਬ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇ ਹਰ ਕਰੀ ਪੜੀ।
ਜਿਸ ਬਾਪੂ ਦੀ ਗੋਦ ਚ ਬੈਠੀ ਮਾਲਕ ਦੀ ਰਹਿਮਤ ਪ੍ਰਾਪਤ ਕਰ ਰਹੇ ਹੋ, ਆਹ ਮੁੱਕੇ ਵੀ ਪਵਿੱਤਰ ਕਰੋ ਸਾਰੀ ਗੱਲ।

ਸਭ ਤੋਂ ਵੱਡਾ ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤੇ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤਾ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨਹੀਂ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹਉਮੈ ਦੀ ਮਹਿਲ ਨੂੰ ਲਾਉਣਾ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਬਾਕੀ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ ਤਾਂ ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਆਇਆ ਤੇ ਬੇਦੋਸ਼ੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋ ਕਾ ਯਹੀ ਧਰਮ ਹੈ ਸਭ ਗੋਦਵਾ ਕਰੇ। ਫਕੀਰ, ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਚਨਾ ਤੋਂ ਫਕੀਰ ਦਾ ਅਰਥ ਕਰਦੇ ਤਿੰਨ ਲਫ਼ਜ਼ ਹਨ, ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇਣੀ, ਜਵੇ ਦੇ ਤਾਂ ਫੱਫਾ ਫਾਕਾ। ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਵਾਹ, ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦਿਆਂ ਕਹਿਣਾ, ਸਭ ਨੂੰ ਚੰਗਿਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨਹੀਂ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲ। ਸਾਈ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਵਾਹ, ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ, ਸੰਤਨ ਸੇਤੀ ਮੁਸ਼ਕਰੀ ਕੁਲ ਡੋਬਣ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ, ਸੰਤਨ ਸੇਤੀ ਮਸਕਰੀ ਕੁਲ ਡੋਬਨ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ, ਪਰਸੂ ਪਰਸਾ ਪਰਸਰਾ। ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જે આ ગંગુ આપણે બચ્યા તે કારવાળીનું લે કે સોચ્યા કિધર જવા જંગલ ચડે જે શહેર ચ રાજ કીતા હોય આજ મેરી એ દિશ કોલ કુછ ભી નહીં એક દિન બીત્યા દૂજા દિન ત્રીજા દિન મસૂહ બચ્યા વાળ વેખ કે મેનું તરસ આયા પાપી મન ચાલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લ્યા કે કરતૂતા તેરિયા હન માલદા એ પે ભુગતે શહેર વિચ આ ગયા ਤੁਰਿਆ ਜਾਂਦਾ ਸਾ ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ ਮੈਂ ਦੂਰੋਂ ਤੱਕਿਆ ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ ਦੂਜਾ ਕਹਿੰਦਾ ਮੈਂ ਖਾਣਾ ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨੀ ਮਿਲਿਆ ਮੈਂ ਇਹਦੇ ਜੋ ਕੁਛ ਹੈ ਉਹ ਖਾਣਾ ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ ਬੱਚਿਆਂ ਦੀ ਹਾਲਤ ਨੂੰ ਤੱਕੇ ਉਹਨਾਂ ਦੀ ਆਵਾਜ਼ ਨੂੰ ਸੁਣੇ ਮੇਰਾ ਦਿਲ ਥੰਮ ਗਿਆ ਮੈਨੂੰ ਆਪਣੇ ਬੱਚੇ ਯਾਦ ਆਏ ਪਰ ਜੀ ਕੀ ਪੁੱਛਦੇ ਹੋ ਜਿਸ ਵੇਲੇ ਮੈਂ ਨੇੜੇ ਆਇਆ ਕੀ ਆ ਕੇ ਤੱਕਿਆ ਮੇਰੇ ਬੱਚੇ ਸਨਾ ਖੁਦ ਨਹੀਂ ਛੱਤੀ ਪਰਾਰ ਖਾਣ ਵਾਲਿਆਂ ਦੀ ਅੱਜ ਇਹ ਹਾਲਤ ਸੋਚਿਆ ਮਨ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚਾਹੀਦਾ ਹਾਰ ਕੇ ਨਦੀ ਤੇ ਪਹੁੰਚਿਆ ਛਾਲ ਮਾਰ ਕੇ ਮਰਨਾ ਚਾਹੁੰਦਾ ਸਾਂ ਪਰ ਮਰਨਾ ਬੜਾ ਕਠਿਨ ਦੂਰੋਂ ਭੱਜ ਕੇ ਇੱਕ ਵੀ ਆਇਆ ਨਦੀ ਤੇ ਖੜੋ ਗਿਆ ਦੂਜੀ ਵੇਰੀ ਫਿਰ ਹੁਣ ਤੀਜੀ ਵੇਰੀ ਤਹੀਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ ਤਾਂ ਮੈਨੂੰ ਛੱਡ ਦਿਓ ਮੈਨੂੰ ਮਰ ਜਾਓ ਪਿਆਰੀ ਸਾਹਿਬ ਸੰਗਤ ਇਹ ਬਖਸ਼ੀ ਰੂਹ ਕੌਣ ਸੀ ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜਦਾ ਗੁਰੂ ਗੁਰੂ ਜਪਦਾ ਪਿਆਰਿਆ ਗੰਗਾ ਰਾਮਾ ਇਸ ਤਰ੍ਹਾਂ ਨਾ ਮਰ ਇਹ ਮਰਨਾ ਕੋਈ ਜਾਇਜ਼ ਨਹੀਂ ਕਬੀਰ ਜੀ ਨੇ ਲਿਖਿਆ ਮੋਹ ਮਰਨੇ ਕਾ ਚਾਹੋ ਹੈ ਮਰੋ ਤੋ ਹਰ ਕੇ ਦੁਆ ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ ਉਹ ਮਰਨਾ ਪ੍ਰਵਾਨ ਪਰ ਗੰਗਾ ਰਾਮ ਮਾਇਆ ਵਾਸਤੇ ਤੂੰ ਮਰਦਾ ਤੂੰ ਮੇਰੇ ਨਾਲ ਚੱਲ ਜੀ ਮੈਨੂੰ ਕਿੱਥੇ ਲੈ ਜਾਓਗੇ ਮੇਰੀ ਤਾਂ ਕੋਈ ਥਾਂ ਨਹੀਂ ਗੁਰਸਿੱਖ ਨੇ ਕਿਹਾ ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ ਗੁਰੂ ਤੁਹਾਡਾ ਗੁਰੂ ਕੌਣ ਹੈ ਸਿੱਖ ਨੇ ਕਿਹਾ ਨਿਵਾਣਿਆਂ ਦਾ ਮਾਣ ਮੇਰਾ ਗੁਰੂ ਨਿਤਾਣਿਆਂ ਦਾ ਤਾਣ ਮੇਰਾ ਗੁਰੂ ਨਿਆਸਰਿਆਂ ਦਾ ਆਸਰਾ ਗੁਰੂ ਨਿਉਟਿਆਂ ਦੀ ਓਟ ਮੇਰਾ ਗੁਰੂ ਗੰਗਾ ਰਾਮ ਹੈਰਾਨ ਹੋ ਗਏ ਨਿਮਾਣੇ ਦਾ ਮਾਣ ਤੁਹਾਡਾ ਗੁਰੂ ਕਹਿਣ ਲੱਗਾ ਮੈਂ ਨਹੀਂ ਮੰਨਦਾ ਕਿਉਂ ਗੰਗਾ ਰਾਮ ਕਹਿਣ ਲੱਗਾ ਮੇਰੇ ਵਰਗਾ ਵੀ ਕੋਈ ਨਿਮਾਣਾ ਹੈ ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ ਲੇਕਿਨ ਇਹ ਕਿਹਾ ਤਾਂ ਹੀ ਉਹ ਤਾਂ ਤੈਨੂੰ ਕਹੀ ਨਾਲ ਮੇਰੇ ਗੁਰੂ ਤੁਹਾਡੇ ਗੁਰੂ ਦਾ ਨਾਮ ਕੀ ਹੈ ਸਿੱਖ ਨੇ ਪਿਆਰ ਨਾਲ ਕਿਹਾ ਗੰਗਾ ਰਾਮ ਮੈਂ ਤੀਜਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਦੇ ਦੋਵੇਂ ਤੁਰ ਪਏ ਪਹੁੰਚ ਗਏ ਕਿੱਥੇ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ ਤੀਜੇ ਪਾਤਸ਼ਾਹ ਦਾ ਦਰਬਾਰ ਸਜੇ ਸੰਗਤਾਂ ਜੁੜੀਆਂ ਹਨ ਕੀਰਤਨ ਹੋ ਰਿਹਾ ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ ਤਨ ਮਨ ਸਜੇ ਉਹ ਪਿਆ ਸਿੱਖ ਨੇ ਕਿਹਾ ਗੰਗਾ ਰਾਮ ਜਾਗਦੀ ਜੋਤ ਮੇਰਾ ਗੁਰੂ ਹੈ ਅੰਤਰਗਾਮੀ ਹੈ ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ ਦੋ ਤਰ੍ਹਾਂ ਦੀ ਸੇਵਾ ਇੱਥੇ ਹੈ ਇੱਕ ਨਿਸ਼ਕਾਮ ਤੇ ਇੱਕ ਸਾਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਹੈ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰ ਹੁਣ ਇਹ ਤੇਰੀ ਮਰਜ਼ੀ ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ ਪਿਆਰੀ ਸਾਧ ਸੰਗਤ
ساکام سیوا بھی کدے ضائع نہیں جن جو گرمخ تن من تن نال گرو کر دی سے. گسائی تلسی داس جی نے لکھیا ہے نا, تلسی دیر نہ کیجیے پجیے نام سجائے لوک مجوری دیتے ہیں کیوں راکھے بھگوان. کسی بندے دا کم کریے بھی مجوری دے تے رب کیویں رکھ لے, بھگوان کیویں رکھے گا. پانڈ جی لکھے جا کے سمرن سب کچھ پائیے تو پھر تھی کسی بھی جیڑا گرمت ایک قدم بھی گرو وال رکھتا ہے وہ پھل بھی ضرور ملتا. بابا جی تو بدل کر دے سن جی گرو نے پیار کا فرنا ہی بنا لیے نا تو بدل بھی بخش بخش چنگا راما نے تیری مرضی کیڑی سیوا کرنا چاہتے. سوچن لگ گیا اٹھانی روز والی سیوا کر پر جنہیں لکھاں گنے انہوں نے واسطے آسانی کی چیز. خیال آیا چلو منا نسکام سیوا کر, سیدھا لنگر چ آ گیا. گنگا رام لاہور دے رہن والا ہے, اج سن گرو امرداس پاتشاہ دے لنگر جھوٹے پانڈے پہ ہماری سیوا کر دے. ایک مہینہ بیت گیا, دو مہینے, تین مہینے, پر کدے بھی سدگر سچے پاتشاہ جی نے آ کے نہیں پوچھا تو کون ہے, کی سیوا کرتا ہے, کس واسطے کر. پر گنگا رام من نو سمجھاندا ہے میں نے گرو انتر جامی تو لگا رہا جی گرو کر دی سیوا ملی ہے تو کری. گنگا رام نالے جھوٹے پانڈے مائی دا رہندا ہے تے نالے پڑھدا رہندا ہے.

0: ਬਾਬਾ ਜੀ ਪੁੱਛਣ ਕਰਦੇ ਸਨ, ਕਰ ਸੇਵਾ ਤੇ ਖਾ, ਕਰ ਮਜ਼ਦੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ ਖੜੇ। ਗੰਗਾ ਰਾਮਾ ਕੀ ਪਿਆ ਕਰਦਾ? ਜਦੋਂ ਸਿਰ ਚੁੱਕਿਆ ਕੀ ਤੱਕਿਆ? ਤੀਜੇ ਪਾਤਸ਼ਾਹ ਸਾਹਮਣੇ ਹੱਥ ਸੁਆਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਤੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੀ ਹੈ ਪਾਤਸ਼ਾਹ? ਲੰਗਰ ਦੇ ਜੂਠੇ ਪਾਂਡੇ ਮਾਏ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ, ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ? ਪਾਤਸ਼ਾਹ ਜੋ ਮੰਗਾ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ। ਮਹਾਰਾਜ ਜੋ ਮੰਗਾ? ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਇਹ? ਗੰਗਾ ਰਾਮ ਨੇ ਕਿਹਾ, ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ, ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਸੰਗਾਰਾ ਦਿੱਲੀ ਆ ਗਈ, ਕੋਈ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ਾਹੂਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ। ਪਠਾਨ ਉਹਦੇ ਕੋਲ ਆ ਗਿਆ, ਇਧਰ ਗੰਗਾ ਰਾਮ ਗੋਡੀਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ? ਮੈਂ ਲੱਖ ਮੋਹਰ ਦੀ ਹੁੰਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਕਿਆ ਲਾਇਆ? ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ? ਲੱਖ ਮੋਹਰ ਦੀ ਹੁੰਡੀ ਕਰਦੇ, ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ। ਕਿਉਂ ਖਾਨ, ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ, ਇਹਨੂੰ ਕਿਵੇਂ ਪਤਾ ਲੱਗ? ਹਜ਼ੂਰ ਕਹਿਣ ਲੱਗੇ, ਤੇਰੇ ਕੋਲ ਲੱਖ ਮੋਹਰ ਦੀ ਹੁੰਦੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ ਅਸੀਂ। ਪਠਾਨ ਖੁਸ਼ ਹੋ ਗਏ, ਅੱਗੇ ਜੀ ਸਾਹਿਬ ਜੀ ਤੁਰ ਪਏ। پیچھے پیچھے پٹھان سجی دکان تے ستگر جی لے گئے لکھ مورے نو گن کے دے دیتے. پٹھان تر پیا, خیال آیا من یہو جہ آدمی اگے کدے نہیں ویکھیا, آخر سی پتا نہیں یہ انسان سی کہ کوئی فرشتہ. یہ درشن بڑا آنند سی, بول چال بڑا چنگا, میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا کی تکدا ہے, نہ دکان ہے نہ دکاندار ہے, آخو سی بھائی سیوک کو نکتی پر پھر اپنے سیوک کی آپے رکھے آپے نام جپاوے. جے جے کاج کرت سیوکی تہاں تہاں اٹھاوے, سیوک کو نکتی پر. ادھر لکھ مور گنگا رام کو لاگی, بزنس مین تا کے بڑا سی, جو وپار کیتا اگے نالو بھی وڈا سی. سارے شہر گنگا رام گنگا رام فرما پہ چلتی. ادھر تیجے پاتشاہ دے دربار چ ایک بڈھا براہمن آ گیا, ہاتھ جوڑے پاتشاہ میرے اتنے بھی کرپا کرو. حضور کہن لگے براہمن دیوتا کی چاہنے پاتشاہ, گھر کنے نوجوان ہو چکی کون سمرتھا نہیں, آپ کچھ مدد کرو تے اے پارا سر تو لا دے. جنہ تر بچیاں تین 500 روپیہ مل سکے, مہاراج حکم کرو. حضور کہن لگے ساڈا گماستا رہندا ہے گنگا رام سیٹھ دلی, اوہدے نا دی 500 دی ہنڈی کر دینے جا کے اتوں لے لے. براہمن نے کیا سد ہنڈی لے کے تر پیا دلی پہنچیا, پوچھدا پچھاندا سیٹھ گنگا رام اگے کی سلسلہ, اسی طرح دربار کھڑوتا ہے. اندر منیر بھائی لے کے بیٹھے بڑے سارے گدے اتنے, سیٹھ گنگا رام بڑے ٹور نال بیٹھا ہوا لین دین ہو رہے. براہمن اندر جان لگا, دربان نے روکے ٹھہر جا, کوئی منگتا ہے؟ کہنے لگا منگتا نہیں. اندر کیوں جانا ہے سیٹھ نو ملنا, کیوں میرے کول ہنڈی ہے. دربان نے پنڈت دے منہ ول ویکھیا, کہنے لگا ٹھہر. اندر گیا گنگا رام نو جا کے کیا, مہاراج یہ غریبڑا جی آدمی ہے تے او تہانوں ملنا چاہندا تے نال کہندا بھی میرے کول ہنڈی بھی. گنگا رام نے سنیا متھے تے تیوڑی پا لی, دربان نو کیا اندر بھیج دے. براہمن اندر چلا گیا, آ بھائی کدھر ہے؟ براہمن نے 500 روپیے دی ہنڈی کہنا کیتی ہے. براہمن نے کیا, تن گرو امرداس پاتشاہ جی نے کی تیرے نا. سوچ سوچ کے براہمن ول ویکھ کے کہندا کیڑا امرداس, آخو شری واحگرو کیڑا. براہمن نے کیا, گنگا رام امرداس نہیں تو تن گرو امرداس پاتشاہ. سوچ ہاں ہاں وہ بڈا امرداس, آخو شری واحگرو. ایک موڑ ہے پیاری صاحب سنگھ زندگی بھی اندر آؤں ہے, جتھے آ کے انسان کئی ویری دات پیاری اس موڑ واسطے ہی, کیونکہ آدھے اس واسطے ہی کسی مہاپش کی سنگت کی لوڑ ہے, نہیں تو آدمی وڈے وڈے فیل ہو جاندے ہیں. اس سرپنی تے کون ہے بلیا جن برہما وشن مہاو. ارے چھل تو کون بچتا, تر گن مویا مویا آکاش, ہم سدگر راکھے دے کر. براہمن نے کہا تن گرو امرداس. گنگا رام اپنے منیما ول تک دے تے کہنا بھی ویکھو کوئی امرداس دا لین دین اپنے نال ہے کوئی کھاتا. منیما نے ساریا گئی ہول کے سر پھیرے تے کیا سیر بھی امرداس دا کوئی کھاتا نہیں, وہ بھی کوئی ہوئی ہیں جنہیں گرو دا کھاتا کوئی نہیں. آخو سری بھائی وہ ہوئی ادھوریاں, وہ کھاتے سمپورن نہیں ہیں جنہیں پورے گرو دا کھاتا نہیں چل. گنگا رام بڑی آکڑنا, دیکھو جی کیسے لوگ نہ کوئی لے نہ کوئی دے, ایویں پیسوں کی ہوں. براہمن نے کہا گنگا رام گرو دی بخشش نو بھول گئے, اج ایڈا آکڑ کے پیا بولتا ہے, میں آپ تیرو تکیا ہے گرو دے لنگر تو جھوٹے پانے مائی دا. اج مایا دے چلکارے وچ کرشمے وچ تو گرو نو بھول گئے. کہنے لگا ہے تو گرو, پر گرو دا کام یہ تھوڑا بھی ہوں بھیج دینی ہے, اج 500 بھر دیتا کر 1000 بھی ہوں بھیج دے. ہوں میں مایا گایا تھوڑی کرنی ہے, آخو سری. پر اس نو پتا نہیں سی کہ جایا مایا تو وہ ہوں جی برے پاسے لگتا, شرابا کبابا چ لگتی, پیڑے کما چ لگتی ہے, جہی گرو نانک میں لکھے لگ رہی ہے وہ تو سفل ہو رہی. گسائی تلسی داج میں لکھا ہے نا, مایا ہے تو بھات
1: की दौ चलावे रहा एक न जावे नर्क को एक स्वर्ग न जावे बुरे पासे लाओ नरका ना बुआ खोल दी है गुरु नानक ने लेखे लाओ गुरु नानक नाल जोड़ दी बाबा जी बचन कर दे सर पर अजकल बाबे वाल किसी विरले भी लगती है बाबर वाल बहुत ही अजी लख रुपया टैक्स तो दे देवांगे पर जे बाबे वाल लानी हो तभी 100 रुपया लिख आखो श्री हो पर नहीं बाबा जी बचन कर दे सर माया मिल जानी कोई वड़ी चीज माया मिल जानी ए कोई वड़ी चीज नहीं पर माया नु गुरु ने लेखे लाना है गुरु दी वक्त किसी भागों वाले भी लगती पर माया लगती जरूर अज्ञानी पुरुष इन सांभ सांभ के रखता है पर जिस तरह पानी चलता रहता है इसी तरह माया भी चलती है एक पासे बन लोगे पानी दूजे पासे चलेगा तीजे पास इसी तरह जे कोई आदमी चंगे पासे माया नु नहीं लावेगा तो बाबा जी बचन कर दे सन फिर डॉक्टर ले जाएंगे आखो श्री इन्हें तो चलना ही ऐसे रोग लग जाते जिन्हों का नाम सुन के शरीर को बाबा जी वचन कर दे सन वकील ले जाएंगे मुकदमा पै गया बस चोर चुके ले जाए पर पागल वाले गुरसिख जो गुरु नानक ने दिती हुई दात गुरु नानक ने लिखी माया माड़ी नहीं ये सारा डंबर माया नहीं है जो गुरमुख परिवार से बाबा जी ने मान बख्शी की थी राज योग बख्शिया है पर ए माया गुरु ना जाए पर कई माया डंग भी लेंदी है माया होई कि वास्ते नागरी है जिन्होंने गुरु बोली जवाब दे दिता बेचारा ब्राह्मण वापस आया साहबां दे दरबार च मत्था टेकिया रो पिया कह लगा महाराज हजूर कह लगे सुना मिल गया 500 रुपया रो के कह लगा महाराज जे तुहाडा गंगा राम नाल कोई लैण देण नहीं सी तां मैनू क्यों इतनी दूर भेज हजूर कह लगे नहीं मिले भाई महाराज तो अहंकार च बोल हजूर कह लगे कोई साहब जी चादर दी बुकल मार के बैठे ਸੱਜਾ ਹੱਥ ਕੱਢਿਆ ਤੇ ਇਸ ਤਰ੍ਹਾਂ ਕਰਕੇ ਮੁੱਠੀ ਮੀਟ ਕੇ ਜੇਬ ਚ ਪਾ ਲਈ ਤੇ ਕਹਿਣ ਲੱਗੇ ਅੱਗੇ ਤਾਂ ਸਾਡਾ ਗੰਗਾ ਰਾਮ ਨਾਲ ਲੈਣ ਦੇਣ ਸੀ ਗੁਰੂ ਨਾਨਕ ਜੀ ਸਾਹ ਤੇ ਗੰਗਾ ਰਾਮ ਸੀ ਕੁਮਾਸਤਾ ਜੋ ਆਪੇ ਕਹਿੰਦਾ ਤਾਂ ਅੱਜ ਤੂੰ ਲੈਣ ਦੇ ਕੋਈ ਨਾ ਤੇ ਜਿਸ ਤਰ੍ਹਾਂ ਬਟਨ ਉੱਪਰ ਕਰ ਦਈਏ ਫੌਰਨ ਹਨੇਰਾ ਹੋ ਜਾਂਦਾ ਇਸੇ ਤਰ੍ਹਾਂ ਪਿਆਰੀ ਸਾਧ ਸਾਹਿਬਾਂ ਨੇ ਜਿਸੇ ਨੇ ਬਖਸ਼ਣ ਵਾਲਾ ਬਖਸ਼ਿਸ਼ ਵਾਲਾ ਬਟਨ ਜਿਹੜਾ ਸੀ ਉੱਪਰ ਕੀਤਾ ਫਿਰ ਉਸੇ ਤਰ੍ਹਾਂ ਘਾਟੇ ਆਖੋ ਸ੍ਰੀ ਹੋਏ ਸਤਿਗੁਰ ਸੇਤੀ ਗਣਤ ਜੋ ਰੱਖੇ ਹਲਤ ਪਲਤ ਸਭ ਤਿਸਦਾ ਗਿਆ ਨਿਤ ਝਈਆਂ ਪਾਵੇ ਝੱਗੂ ਸੁੱਤੇ ਚਖਦਾ ਚਖਦਾ ਉਹ ਚੜ ਪਿਆ ਨਿਤ ਉਪਾਵ ਕਰੇ ਮਾਇਆ ਧਰਮ ਕਾਰਨ ਅਗਲਾ ਧਨ ਵੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਤ ਅੰਤਰ ਸਹਿਸਾ ਦੁੱਖ ਪਿਆ ਨਿਰਵੈਰਾਂ ਨਾਲ ਜੋ ਵੈਰ ਰਚਾਏਂਦੇ ਤਾਪ ਜਗਤੇ ਕਾਤਿਨ ਸਿਰ ਲਿਆ ਉਹਨਾਂ ਅੱਗੇ ਪਿੱਛੇ ਧੋਈ ਨਾਹੀ ਜਿਨ੍ਹਾਂ ਅੰਦਰ ਨਿੰਮਾ ਮੋਵਮ ਪਿਆ ਹਜ਼ੂਰ ਕਹਿੰਦੇ ਜੇ ਉਹ ਸੋਨੇ ਨੂੰ ਅਸਲਾਵੇ ਤਾਂ ਕਿਉਂ ਦੇਤੀ ਮਾਲਕ ਦੀ ਮਿਹਰ ਨਾ ਹੋਵੇ ਤਾਂ ਸੋਨਾ ਮਿੱਟੀ ਹੋ ਜਾਂਦਾ ਜੇ ਬਖਸ਼ਿਸ਼ ਦਾ ਬੂਹਾ ਖੁੱਲਾ ਹੋਵੇ ਤਾਂ ਮਿੱਟੀ ਸੋਨਾ ਕੰਗਾਲ ਹੋ ਗਿਆ ਫਿਰ ਗੰਗੂ ਬਣ ਗਿਆ ਫਿਰ ਮੈਂ ਦਰ ਦਰ ਛੋਕਰਾ ਖਾਂਦਾ ਸੋਚਿਆ ਹੁਣ ਕਿੱਧਰ ਜਾਵਾਂ ਖਿਆਲ ਆਇਆ ਮਨਾ ਤੂੰ ਤਾਂ ਗੁਰੂ ਤੂੰ ਆਪਣੇ ਆਪ ਨੂੰ ਤੋੜਿਆ ਤੂੰ ਤਾਂ ਗੁਰੂ ਤੂੰ ਬੇਮੁਖ ਹੋਇਆ ਹੈ ਪਰ ਗੁਰੂ ਬਖਸ਼ਦਾ ਫਿਰ ਗੁਰੂ ਬੋਲ ਗੋਇੰਦਵਾਲ ਸਾਹਿਬ ਆ ਗਿਆ ਸਾਹਿਬਾਂ ਦੇ ਮੱਥੇ ਨਹੀਂ ਲੱਗਾ ਸਿੱਧਾ ਲੰਗਰ ਚ ਪਹੁੰਚ ਫਿਰ ਸੇਵਾ ਸ਼ੁਰੂ ਕਰ 6 ਮਹੀਨੇ ਫਿਰ ਸੇਵਾ ਕੀ ਸਾਹਿਬ ਜੀ ਫਿਰ ਅੱਜ ਲੰਗਰ ਚ ਆ ਗਏ ਉਹ ਗੰਗਾ ਰਾਮ ਤੈਨੂੰ ਤਾਂ ਸੇਠ ਬਣਾਇਆ ਸੀ ਇੱਥੇ ਕਿਸ ਤਰ੍ਹਾਂ ਹੁਣ ਚਰਨਾਂ ਤੇ ਪੈ ਕੇ ਰੋਣ ਲੱਗ ਗਏ ਹੈ ਪਾਤਸ਼ਾਹ ਤੂੰ ਦੇਵੋ ਸਭ ਕੁਝ ਦਇਆਧਾਰ ਮੈਂ ਕਿਰਤ ਕਰ ਤੇਰੀਆਂ ਦਾਤਾਂ ਨੂੰ ਪਾ ਕੇ ਤੈਨੂੰ ਭੁੱਲ ਗਿਆ ਸਾਂ ਮੈਨੂੰ ਬਖਸ਼ ਹਜ਼ੂਰ ਕਹਿਣ ਲੱਗੇ ਗੰਗਾ ਰਾਮ ਰੋ ਨਾ ਤੋ 6 ਮਹੀਨੇ ਮੇਰੇ ਸਿੱਖਾਂ ਦੀ ਫਿਰ ਸੇਵਾ ਕੀਤੀ ਹੈ ਇੱਕ ਵਾਰੀ ਫਿਰ ਮੰਗ ਲੈ ਆਖੋ ਸ੍ਰੀ ਗੁਰੂ ਕਿਹਦਾ ਚਾਲੂ ਕਿਹੜੀ ਇੱਧਰ ਗੰਗਾ ਰਾਮ ਰੋਈ ਜਾਂਦਾ ਹੈ ਤੇ ਫੁੱਲ ਮੰਗਦਾ ਮੈਨੂੰ ਬਖਸ਼ ਆਓ ਕਰੀਏ ਅਰਦਾਸ ਪਿਆਰੀ ਸਾਧ ਸੰਗਤ ਗੰਗਾ ਰਾਮ ਨੇ ਵੀ ਹਲਤੀ ਕੀਤੀ ਕਈ ਵਾਰੀ ਅਸੀਂ ਵੀ ਕਰ ਦਿੰਦੇ ਤੋ ਬਖਸ਼ਣ ਵਾਲਾ ਕੌਣ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਗ ਵੀ ਜੋਤ ਗੁਰੂ ਬੈਠੇ ਹਨ ਗੰਗਾ ਰਾਮ ਰੋ ਕੇ ਅਰਦਾਸ ਕਰਦਾ ਕੀ ਆਓ ਆਪਾਂ ਵੀ ਕਰ ਲਈਏ ਅਰਦਾਸ ਪਹਿਲੇ ਸੇਵ ਖੋਲੇਗਾ ਪਿੱਛੇ ਸਾਰੀ

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦਾ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ

ਗੌਰੋ ਕੇ ਚਰਨਾਂ ਨੂੰ ਧੋ ਦੇ, ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਭੁੱਲ ਗਏ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਨੇ ਸਾਈਂ ਕਹਿਣ ਲੱਗੇ, ਗੰਗਾ ਰਾਮ ਮੈਂ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਉਹ ਦੇ। ਹਜ਼ੂਰ ਕਹਿਣ ਲੱਗੇ ਸੀ, ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਸਾਰੇ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ, ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਖਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਹੈ, ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ, ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੈ। ਆਉਂਦੀ ਹੈ ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ, ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਉਹ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ, ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ, ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।

0: ધન ગુરુ નાનક પાતશાહજી ની ખીરી ફુલવાડી પર્વતમાં પાઈ આપ ધન હો દૂર લેને તો ચલ કે હંસ ઉડારી માર કે સત્સંગ રૂપી માન સરોવર જુડ કે આજ તો દાત તુસી ભી પ્રાપ્ત કીતી હૈ જો તીજે ગુરુ નાનક ને ગંગારામ નું બખ્શી હૈ તો આવો ਇਸ ਦਾਤ ਨੂੰ ਸੰਭਾਲੀਏ ਮਾਲਕ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਸਵਾਸ ਸਵਾਸ ਜਪੀਏ ਸਤਨਾਮ ਬਾਣੀ ਨਾਲ ਜੁੜੀਏ ਸਤਿਗੁਰੂ ਦੇ ਸ਼ੁਕਰਾਨੇ ਵੀ ਜੁੜੀਏ ਇਹਦਾ ਫਲ ਜੀਵਨ ਸਫਲਾ ਫਿਰ ਸਾਡਾ ਇਹ ਲੋਕ ਸੁਖੀਏ ਲੋਕ ਸੁਰੇ ਨੇ ਨਾਨਕ ਬਾਬਾ ਜੀ ਨੇ ਬਖਸ਼ਿਸ਼ ਗੁਰਮੁਖ ਪਰਿਵਾਰ ਤੇ ਕੀਤੀ ਮਹਾਨ ਜਗ ਆਰੰਭ
1: ਸੇਵਾ ਕਰ ਲਿਆ ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਚਲੋ ਅੱਜ ਇੰਜ ਹੀ ਠੀਕ ਹੈ ਕਹਿੰਦੇ ਪਿੰਡ ਇਕੱਠਾ ਹੋਇਆ ਸੀ ਸਿਓ ਰਾਮ ਨਗਰ ਤੇ ਪਿੰਡ ਦੇ ਮੁਖੀ ਇੱਕ ਨੂੰ ਫੜਨ ਤੇ ਕਹਿਣ ਆ ਦੋ ਸਿੱਖ ਤੇਰੇ ਨਾਲ ਦੂਜੇ ਨੂੰ ਫੜਨ ਆ ਤਿੰਨ ਸਿੱਖ ਤੇਰੇ ਨਾਲ ਤੀਜੇ ਨੂੰ ਫੜਨ ਆ ਦੋ ਤੇਰੇ ਨਾਲ ਵੀ ਇਹਨਾਂ ਨੂੰ ਘਰ ਲਿਜਾਓ ਆਰਾਮ ਵੀ ਕਰਾਉਣਾ ਪ੍ਰਸ਼ਾਦਾ ਵੀ ਛਕਾਉਣਾ ਜਾਂ ਪ੍ਰਸ਼ਾਦਾ ਛਕਾ ਕੇ ਫਿਰ ਮੋੜ ਦੇਣਾ ਸੇਵਾ ਵੀ ਇੰਜ ਘਰੋਂ ਘਰੀ ਹੋ ਜਾਏਗਾ ਸੌਖਾ ਕੰਮ ਕਹਿੰਦੇ ਉਸੇ ਬਰਾਦਰੀ ਦਾ ਇੱਕ ਸਿੱਖ ਬਹੁਤ ਗਰੀਬ ਉਹ ਵੀ ਵਿੱਚ ਖੜਾ ਸੀ ਮੁਖੀਆਂ ਨੇ ਉਹਦੀ ਵੀ ਬਾਂਹ ਫੜ ਲਈ ਤੇ ਜਦੋਂ ਬਾਂਹ ਫੜ ਲਈ ਵੇਖਿਆ ਤੇ ਗਰੀਬ ਬੜਾ ਕਹਿੰਦੇ ਉਹਦੇ ਨਾਲ ਨਾ ਦੋ ਨੀ ਤੋਰੇ ਪੰਜ ਨੀ ਤੋਰੇ ਇੱਕ ਤੋਰਿਆ ਕਹਿੰਦੇ ਇੱਕ ਦੀ ਤੂੰ ਸੇਵਾ ਹੁਣ ਸਾਰਾ ਇਕੱਠ ਹੋਵੇ ਇਕੱਠਾ ਸਾਹਮਣੇ ਹੋਵੇ ਕਲਗੀਆਂ ਲਾ ਹੈ ਜੀ ਪਿੰਡ ਹੋਵੇ ਇਕੱਠਾ ਤੇ ਕਈ ਵਾਰੀ ਨਾ ਨੀ ਹੁੰਦੀ ਕਹਿੰਦੇ ਆਉਂ ਸਿੱਖ ਦੀ ਬਾਂਹ ਫੜ ਲਈ ਉਸ ਸਿੱਖ ਦਾ ਨਾਂ ਇਤਿਹਾਸ ਚ ਆਇਆ ਭਾਈ ਮਿਲਾਗਰ ਸਿੰਘ ਜਿਹੜਾ ਉਸ ਘਰ ਗਿਆ ਘਰ ਵਾਲੇ ਦਾ ਨਾਂ ਨੀ ਇਤਿਹਾਸ ਪਤਾ ਲੱਗਾ ਜਿਹਨੇ ਖੜਿਆ ਗਰੀਬੜੇ ਸਿੱਖ ਨੇ ਉਹਦਾ ਨਾਂ ਨਹੀਂ ਜਿਹੜਾ ਗਿਆ ਉਹਦਾ ਨਾਂ ਭਾਈ ਮਿਲਾਗਰ ਸਿੰਘ ਆਇਆ ਜਦੋਂ ਕਹਿੰਦੇ ਉਹ ਆਪਣੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਘਰ ਲਿਜਾ ਰਿਹਾ ਨਾ ਗਰੀਬ ਬਰਾਦਰੀ ਦੇ ਕਹਿਣ ਤੇ ਤਾਂ ਰਾਜ ਸੋਚਾਂ ਸੋਚਦਾ ਜਾਂਦਾ ਪਿਆ ਖਵਾਵਾਂਗਾ ਕੀ ਘਰ ਹੈ ਕੁਝ ਨੀ ਕਹਿੰਦੇ ਆਪਣੇ ਘਰ ਲਿਜਾ ਕੇ ਬੰਦੇ ਨੂੰ ਜਿਵੇਂ ਕੋਈ ਸੋਚ ਲੱਗੀ ਹੋਵੇ ਕੀ ਖਵਾਵਾਂ ਕੀ ਖਵਾਵਾਂ ਕਿੰਨਾ ਦੋ ਚਾਰ ਮਿੰਟ ਸਿੱਖ ਖੜਾ ਰਿਹਾ ਸਾਨੂੰ ਕੋਈ ਆਪਣੇ ਘਰ ਜਾ ਕੇ ਜੇ ਖੜਾ ਕਰਦੇ ਉੱਥੋਂ ਹੀ ਕੰਮ ਸ਼ੁਰੂ ਹੋ ਜਾਂਦਾ ਆ ਵੀ ਨਿਰਧਨ ਨੂੰ ਪਾਲਣਾ ਭਾਈ ਮਿਲਾਗਰ ਸਿੰਘ ਕਹਿੰਦਾ ਗੁਰੂ ਕੇ ਪਿਆਰਿਆ ਬਿਠਾਏਗਾ ਨਹੀਂ ਕਹਿਣ ਲੱਗਾ ਸਿੱਖਾ ਮੇਰੇ ਘਰ ਚੰਗੀ ਚਾਦਰ ਵੀ ਨਹੀਂ ਜਿਹਦੇ ਤੇ ਤੈਨੂੰ ਬਿਠਾਵਾਂ ਤੇ ਮੋਢੇ ਤੇ ਨਾ ਹਜ਼ੂਰੀਆ ਪਿਆ ਸਿੱਖ ਨੇ ਉਹ ਫੜ ਲਿਆ ਕਹਿੰਦਾ ਇਹੀ ਵਿਛਾ ਦੇ ਇਹਦੇ ਤੇ ਬਹਿ ਜਾਂਦੇ ਸਿੱਖਾ ਇਹ ਪਰਨਾ ਮੈਲਾ ਝੂਠ ਹੈ ਸਿੱਖ ਨੇ ਜਲ ਮੰਗਵਾਇਆ ਪੰਜ ਪੌੜੀਆਂ ਪੰਜ ਵਾਰੀ ਪਹਿਲੀ ਪੌੜੀ ਪੜ ਕੇ ਜਲ ਛਿਣਕਿਆ ਕਹਿਣ ਲੱਗਾ ਬੈਠਣ ਯੋਗ ਹੋ ਗਿਆ ਹੁਣ ਬਿਠਾਇਆ ਤੇ ਸਾਧ ਸੰਗਤ ਪਤੀਲੇ ਵਿੱਚ ਪਾਣੀ ਪਾ ਕੇ ਨਾ ਪਾਣੀ ਉਹ ਗਰੀਬ ਪਰਿਵਾਰ ਤੇ ਪੀਲੂ ਅੰਗੂਠੇ ਨਾਲ ਪੋਲੇ ਕਰ ਕਰਕੇ ਨਾ ਪੀਲੂ ਤੇ ਆਉਂ ਭਾਈ ਮਿਲਾਗਰ ਸਿੰਘ ਨੂੰ ਫੜਾਉਂਦਾ ਤੇ ਮੂੰਹ ਉਧਰ ਨਹੀਂ ਕਰਦਾ ਸ਼ਰਮ ਆਉਂਦੀ ਏ ਤੇ ਪਾਣੀ ਦਾ ਗਲਾਸ ਨਾਲ ਰੱਖਦਾ ਤੇ ਪੀਲੂ ਖਵਾ ਰਿਹਾ ਪੀਲੂ ਤੇ ਨਾਲ ਮੂੰਹ ਉਧਰ ਕਰਕੇ ਕਹਿੰਦਾ ਸਿੱਖਾਂ ਜੋ ਹੈਗਾ ਪ੍ਰਵਾਨ ਕਰ ਲਈ ਮੇਰੇ ਘਰ ਗਰੀਬੀ ਬੜੀ ਹੁਣ ਖਾਲਸਾ ਜੀ ਆ ਵੀ ਨਿਰਧਨ ਨੂੰ ਪਾਲਣਾ ਜੇ ਇਤਿਹਾਸ ਚ ਲਿਖਿਆ ਦੋ ਗਲਾਸ ਪਾਣੀ ਤੇ ਚਾਰ ਪੀਲੂ ਭਾਈ ਮਿਲਾਗਰ ਸਿੰਘ ਨੇ ਖਾਧੇ ਚਾਰ ਪੀਲੂ ਤੇ ਪਾਣੀ ਦੋ ਗਲਾਸ ਪੀ ਕੇ ਤੇ ਆਵਾਜ਼ ਦਿੱਤੀ ਸਿੱਖਾਂ ਮੈਂ ਤ੍ਰਿਪਤ ਹੋ ਗਿਆ ਆਪ ਸਤਨਾਮ ਹੁਣ ਉਹ ਜਿਹੜਾ ਗਰੀਬ ਸਿੱਖ ਸੀ ਨਾ ਉਹ ਸੋਚਦਾ ਕਿ ਜਾਂ ਤੇ ਸਤਿਗੁਰ ਨੂੰ ਸ਼ਿਕਾਇਤ ਕਰੇਗਾ ਜਾ ਕੇ ਤੇ ਜਾਂ ਜ਼ਰੂਰ ਰੌਲਾ ਪਾਏਗਾ ਇੱਥੇ ਭੇਜਿਆ ਪ੍ਰਸ਼ਾਦਾ ਕੀ ਮਿਲਣਾ ਵਿਆਹ ਪ੍ਰਸ਼ਾਦਾ ਨਹੀਂ ਮਿਲਿਆ ਵਿਆਹ ਪ੍ਰਸ਼ਾਦਾ ਕੀ ਮਿਲਣਾ ਚਾਵਲ ਵੀ ਨਹੀਂ ਮਿਲੇ ਚਾਵਲ ਕੀ ਮਿਲਣੇ ਕੋਈ ਬਹਿ ਚਾਵਲ ਵੀ ਨਹੀਂ ਮਿਲੇ ਪੀਲੂ ਮਿਲੇ ਪਰ ਹੈਰਾਨ ਰਹਿ ਗਿਆ ਉਹ ਗਰੀਬ ਸਿੱਖ ਕਿ ਗੁਰੂ ਗੋਬਿੰਦ ਸਿੰਘ ਦਾ ਸਿੱਖ ਗੱਲ ਚ ਪੱਲਾ ਪਾ ਕੇ ਕਹਿੰਦਾ ਸਿੱਖਾ ਤੇਰਾ ਨਾਂ ਕੀ ਏ ਉਹ ਅਜੇ ਵੀ ਡਰਿਆ ਨਾਂ ਕਿਉਂ ਪੁੱਛ ਰਿਹਾ ਤੇਰਾ ਨਾਂ ਦੱਸਿਆ ਨਹੀਂ ਸਿੱਖਾ ਜੋ ਗੁਰੂ ਨੇ ਤੈਨੂੰ ਬਖਸ਼ਿਆ ਤੂੰ ਮੇਰੀ ਸੇਵਾ ਕੀਤੀ ਅਰਦਾਸ ਕਰਨੀ ਤੇਰੀ ਉਹਦੀ ਅਰਦਾਸ ਕੀਤੀ ਸਤਿਗੁਰੂ ਇਹਨੂੰ ਚੜ੍ਹਦੀ ਕਲਾ ਬਖਸ਼ੀ ਖਾਲਸਾ ਜੀ ਇਹ ਵੀ ਨਿਰਧਨ ਨੂੰ ਪਾਲਿਆ। ਇਹ ਸਵੇਰ ਦੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵਰਾਮ ਨਗਰ ਵਿੱਚ ਸਪੈਸ਼ਲ ਭਾਈ ਮਲਾਗਰ ਸਿੰਘ ਨੂੰ ਖੜਾ ਕਰਕੇ ਸਾਰੀ ਸੰਗਤ ਨੂੰ ਬਚਨ ਸੁਣਾਇਆ ਕਿ ਇਸ ਸਿੱਖ ਨੂੰ ਰਾਤੀ ਪ੍ਰਸ਼ਾਦਾ ਵੀ ਨਹੀਂ ਮਿਲਿਆ, ਇਸ ਸਿੱਖ ਨੂੰ ਰਾਤੀ ਕੋਈ ਚਾਵਲ ਵੀ ਨਹੀਂ ਮਿਲੇ, ਪੀਲੂ ਖਾਧੇ ਨੇ, ਪਰ ਤਾਂ ਵੀ ਸਿੱਖ ਦੇ ਭਲੇ ਦੀ ਅਰਦਾਸ ਕਰਕੇ ਆਇਆ। ਦੂਜੇ ਬੰਨੇ ਮਸੰਦਾਂ ਦਾ ਨਕਸ਼ਾ ਖਿੱਚਿਆ ਕਿ ਕਈ ਕੁਝ ਲੋਕ ਉਹਨਾਂ ਨੂੰ ਛਕਾਉਂਦੇ ਸੀ ਪਰ ਉਹ ਡਰਾਵਾ ਪਾਉਂਦੇ ਸੀ, ਸਾਡੀ ਸੇਵਾ ਨਾ ਕੀਤੀ ਤੁਹਾਨੂੰ ਸ਼ਰਾਬ ਦੇ ਦਿਆਂਗੇ। ਇਹਨੂੰ ਪੀਲੂ ਮਿਲੇ ਨੇ ਪਰ ਇਹ ਵੀ ਤਾਂ ਵੀ ਸਿੱਖ ਦੇ ਭਲੇ ਦੀ ਅਰਦਾਸ ਕਰਕੇ ਆਇਆ। ਗੁਰੂ ਗੋਬਿੰਦ ਸਿੰਘ ਜੀ ਨੇ ਭਰੀ ਸੰਗਤ ਵਿੱਚ ਇਹ ਗੱਲ ਆਖੀ ਸੀ, ਧਨ ਸਿੱਖਾ ਧਨ ਸਿੱਖਾ ਤੇਰੀ ਧਨ ਕਮਾਈ, ਤੇਰੇ ਵਰਗੀ ਇਹੋ ਜਿਹੀ ਨਿਮਰਤਾ ਇਹੋ ਜਿਹਾ ਜਰਨ, ਧਨ ਸਿੱਖਾ ਤੇਰੀ ਸਿੱਖੀ ਧਨ ਹੈ, ਧਨ ਸਿੱਖਾ ਤੇ ਸਿੱਖ ਨੇ ਨਾਲ ਹੀ ਵਡਿਆਈ ਕੋਲ ਨਹੀਂ ਰੱਖੀ, ਆਖਿਆ ਧਨ ਦਾਤਾ ਸਭ ਤੇਰੀ ਬਖਸ਼ਿਸ਼ ਹੈ ਧਨ ਦਾਤਾ। ਗੁਰੂ ਆਪ ਪ੍ਰਗਟ ਕਰਦਾ ਜੀ ਇਹੋ ਜਿਹੇ ਸਿੱਖਾਂ ਦਾ ਨਕਸ਼ਾ, ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦੀ ਗਰੀਬੀ ਨੂੰ ਔਗਣ ਨੂੰ ਜਰਿਆ ਰੌਲਾ ਨਹੀਂ ਪਾਇਆ ਉਹਦਾ ਵੀ ਭਲਾ। ਇਹ ਭਾਈ ਫੱਗੂ ਗੁਰੂ ਪਿਆਰਿਓ ਰੁਮਾਲ ਖੋਲਿਆ ਅਰਦਾਸ ਕਰਕੇ ਸਤਿਗੁਰੂ ਕੁਝ ਕੱਢ ਦੇਣਾ ਤਾਂ ਕਿ ਇਸ ਗਰੀਬ ਸਿੱਖ ਦੀ ਵੀ ਬੀਬੀ ਦੀ ਵੀ ਹਾਜ਼ਰੀ ਲੱਗ ਜਾਵੇ। ਤੇ ਗੁਰੂ ਤੇਗ ਬਹਾਦਰ ਭਰੇ ਦੀਵਾਨ ਚ ਕਹਿੰਦੇ ਫਿਰ ਅੱਗੇ ਸੁਣਾ, ਕਹਿੰਦੇ ਸਤਿਗੁਰੂ ਜਦੋਂ ਰੁਮਾਲ ਖੋਲਿਆ ਅਰਦਾਸ ਕਰਕੇ ਅੰਦਰ ਇੱਕ ਵਿਸ਼ਵਾਸ ਦਾ ਖਾਨਾ ਸੀ ਖਾਨਾ ਕਿ ਗੁਰੂ ਜ਼ਰੂਰ ਆਪੇ ਕੁਝ ਨਾ ਕੁਝ ਕਰੇਗਾ ਕਿਰਪਾ। ਪਾਈ ਤੇ ਆਪਣੇ ਹੱਥੀ ਸੀ, ਕੂੜਾ ਫਰੋਲਾ ਕੂੜਾ ਫਰੋਲਾ ਕੂੜਾ, ਪਰ ਉਦੋਂ ਚਾ ਚੜ ਗਿਆ ਜਦੋਂ ਉਸੇ ਰੁਮਾਲ ਚੋਂ ਇੱਕ ਬੇਰ ਦੀ ਗਿਟਕ, ਆਖੋ ਸਤਨਾ ਬੇਰ ਦੀ ਗਿਟਕ ਨਿਕਲ ਗਈ। ਸਤਸੰਗ ਭਰੇ ਦੀਵਾਨ ਚ ਪੁੱਛਦੇ ਗੁਰੂ ਤੇਗ ਬਹਾਦਰ ਫੇਰ ਭਾਈ ਫੱਗੂ ਸੱਚੇ ਪਾਤਸ਼ਾਹ ਮੈਨੂੰ ਚਾਹ ਚੜ ਗਿਆ ਤੇ ਕਈ ਮੰਗਾਈ ਤਿੰਨ ਚਾਰ ਟੱਪ ਮਾਰੇ ਵਿਹੜੇ ਵਿੱਚ ਤੇ ਬੇਰ ਦੀ ਗਿਟਕ ਰੱਖਤੀ, ਫੇਰ ਪੰਜ ਪੌੜੀਆਂ ਪੜੀਆਂ ਤੇਰੇ ਚਰਨਾਂ ਚ ਅਰਦਾਸ ਕੀਤੀ ਕਿ ਇੰਜ ਬੇਰ ਦੀ ਗਿਟਕ ਕਦੀ ਬੂਟਾ ਨਹੀਂ ਬਣਦੀ, ਕਿਰਪਾ ਕਰਨੀ ਇਹ ਬੇਰ ਦੀ ਗਿਟਕ ਦਾ ਬੂਟਾ ਬਣ ਜੇ। ਔਗਣ ਨੂੰ ਪਿਆਰਿਓ ਥੋੜਾ ਜਿਹਾ ਸਮਾਂ ਬਰਦਾਸ਼ਤ ਕਰ ਲਿਆ, ਕਲੇਸ਼ ਦਾ ਸਮਾਂ ਉਹਦਾ ਵੀ ਭਲਾ ਬਹੁਤ ਲੋੜ ਹੈ। ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ, ਇਹ ਬੇਰੀ ਅੱਜ ਤੱਕ ਮੌਜੂਦ ਹੈ। ਸਿੰਘ ਸਾਹਿਬ ਗਿਆਨੀ ਚਰਨ ਸਿੰਘ ਇਸ ਬੇਰੀ ਦੇ ਆਪ ਦਰਸ਼ਨ ਕਰਕੇ ਆਏ ਨੇ, ਅੱਜ ਤੱਕ ਇਹ ਬੇਰੀ ਮੌਜੂਦ ਹੈ, ਇਤਿਹਾਸਕ ਸਥਾਨ ਹੈ ਉੱਥੇ। ਆ ਖਾਲਸਾ ਕਿਸੇ ਦੇ ਔਗਣ ਨੂੰ ਥੋੜਾ ਜਿਹਾ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਥੋੜਾ ਜਿਹਾ ਅੱਗੇ ਚੱਲਾਂਗੇ, ਆਓ ਇੱਕ ਵਾਰੀ ਇਹ ਪੰਕਤੀ ਬੋਲੀਏ, ਫਿਰ ਦੁਬਾਰਾ ਬੇਨਤੀ ਕਰ ਰਹੇ ਹਾਂ, ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਥੋੜਾ ਜਿਹਾ ਯਰ ਕੇ ਕਲੇਸ਼ ਦਾ ਸਮਾਂ ਲੰਘਾ ਦੇਣਾ।

ਹੁਣ ਮੈਨੂੰ ਜਿਹੜਾ ਗੱਡੀ ਚਲਾਉਣ ਦੇ ਕਹਿੰਦਾ ਜੀ ਚਲੀਏ, ਮੈਂ ਕਿਹਾ ਯਾਰ ਇਹਨੇ ਵਿੱਚ ਫਸਾਤਾ, ਪਹਿਲਾਂ ਕਹਿੰਦਾ ਮਨੋਕਾਮਨਾ ਪੂਰੀਆਂ ਕਰਦੀ, ਮੈਂ ਕਿਹਾ ਕਰਦੀਏ, ਤੇ ਕਹਿੰਦਾ ਦੋ ਪਾੜ ਸੁਮਨੀ ਸਾਹਿਬ ਦੇ ਕਰਦਾ ਵਾ, ਫਲਾਣਾ ਸੜਕ ਤੇ ਰੋਲੇ ਰੋਲੇਗਾ, ਮੈਨੂੰ ਕਹਿੰਦੇ ਬਜ਼ੁਰਗ ਬੜਾ ਤੇਜ਼ ਸੀ, ਕਹਿੰਦੇ ਬੋਲਦੇ ਨਹੀਂ ਹੁਣ, ਐਸਾ ਹੈ ਇਹਨੂੰ ਕੀ ਕਹਾਂਗੇ, ਈਰਖਾ ਦਾ ਯੁੱਗ। ਅਮਰੀਕਾ ਅਸੀਂ ਜਿਹਦੇ ਰੁਕੇ ਨਾ ਘਰ, ਹੁਣ ਜਿਸ ਗੁਰਦੁਆਰੇ ਨੂੰ ਪਿੱਛੇ ਜੇ ਅਖਬਾਰਾਂ 'ਚ ਪੜਿਆ ਤੁਸੀਂ, ਅੱਗ ਵੀ ਲੱਗੀ ਰਿਚਮੰਡ ਹਿੱਲ ਨਿਊਯਾਰਕ, ਉੱਥੋਂ ਅਸੀਂ ਨਿਕਲੇ ਸਾਂ, ਇੱਕ ਸੱਜਣ ਨੇ ਦਾਸ ਨੂੰ ਕਿਹਾ ਸੀ ਘਰ ਆਓ ਸਾਡੇ, ਮੈਂ ਉਹਦਾ ਟੈਲੀਫੋਨ ਨੰਬਰ ਐਡਰੈਸ ਲਿਖਣ ਲੱਗ ਪਿਆ, ਦੂਰ ਦੂਰ ਜਗ੍ਹਾ ਹੁੰਦੀਆਂ ਵੀ ਫੋਨ 'ਤੇ ਤੇਰੇ ਨਾਲ ਟਾਈਮ ਸੈੱਟ ਕਰ ਲੈਣਗੇ ਕਰ ਲਾਂਗੇ, ਤੇ ਜਿੱਥੇ ਰੁਕੇ ਸਾਂ ਨਾ ਉਹ ਮੇਰੀ ਬਾਂਹ ਫੜ ਕੇ ਲੈ ਗਿਆ ਪਾਸੇ, ਕਹਿਣ ਲੱਗਾ ਇਹਦੇ ਕੋਲੋਂ ਕੀ ਲਿਖਦੇ ਪਏ ਸੀ, ਮੈਂ ਕਿਹਾ ਉਹ ਕਹਿੰਦਾ ਘਰ ਆਓ, ਤੇ ਉਹਦਾ ਫੋਨ ਨੰਬਰ ਐਡਰੈਸ ਲਿਖ ਰਿਹਾ ਸੀ, ਮੈਨੂੰ ਕਹਿੰਦਾ ਇਹਦੇ ਘਰ ਨਹੀਂ ਜਾਣਾ, ਆਖੋ ਸਤਨਾਮ, ਕਹਿੰਦੇ ਇਹਦੇ ਘਰ ਨਹੀਂ ਜਾਣਾ, ਮੈਂ ਕਿਹਾ ਉਹ ਕਿਉਂ, ਕਹਿੰਦਾ ਤੁਹਾਨੂੰ ਨਹੀਂ ਪਤਾ ਸਾਡੇ ਘਰ ਪੰਜ ਪਾੜ ਸੁਮਨੀ ਸਾਹਿਬ ਦੀ ਰੋਜ਼ ਦੀ ਸੈਂਚੀ ਚੱਲਦੀ ਪਈ ਏ, ਕਿ ਇਹ ਬੰਦੇ ਨੂੰ ਅਸੀਂ ਰੋਟੀ ਤੋਂ ਬੁਰਕੀ ਬੁਰਕੀ ਤੋਂ ਆਤਰ ਹੁੰਦਿਆਂ ਵੇਖੀ, ਮੈਂ ਕਿਹਾ ਤੇਰਾ ਭਲਾ ਹੋ ਜੇ, ਹੁਣ ਭਾਵੇਂ ਉਹ ਟੇਪ ਵੀ ਸੁਣ ਲਵੇ ਗੁੱਸਾ ਕਰ ਲਏ, ਹੈ ਜੀ ਹੁਣ ਇਹ ਕਿੰਨਾ ਅਣਜਾਣ ਪੁਣਾ ਕਿ ਪੰਜ ਪਾਠਾਂ ਦੀ ਸੈਂਚੀ ਚਲਾਈ ਕੇ ਫਲਾਣਾ ਬੰਦਾ ਰੋਟੀ ਦੀ ਬੁਰਕੀ ਬੁਰਕੀ ਤੋਂ ਆਤਰ, ਪਿਆਰਿਓ ਆ ਸੰਗਤ ਕਰਨੀ ਅੱਤ ਜ਼ਰੂਰੀ ਏ, ਇੱਥੇ ਆ ਕੇ ਵਸਥਾ ਬਣੇਗੀ ਤੇਰੇ ਭਾਣੇ, ਕਿਸੇ ਦੇ ਔਗਣ ਨੂੰ ਬਰਦਾਸ਼ਤ ਕਰਕੇ ਕਲੇਸ਼ ਲੰਘਾਉਣਾ। ਸਾਨੂੰ ਮਹਾਰਾਜ ਨੇ ਕੀ ਕਿਹਾ, ਇੱਕ ਮਿੰਟ ਪੜ੍ਹ ਲਓ ਤੇ ਫਿਰ ਬਸ ਦੋ ਮਿੰਟ ਸਮਾਪਤੀ ਕਰ ਦਿਆਂਗੇ।

ਅਰਦਾਸ ਕਰਿਓ। ਸਮਾਪਤੀ ਤੋਂ ਬਾਅਦ ਵੀ ਹਮੇਸ਼ਾ ਇਹ ਪੰਕਤੀਆਂ ਸਾਡੇ ਕੰਨਾਂ 'ਚ ਗੂੰਜਦੀਆਂ ਰਹਿਣ। ਮਨ ਤੇ ਦੌੜੇਗਾ ਜੀ, ਦੌੜੇਗਾ, ਪਰ ਦੂਜੀ ਅਰਦਾਸ ਕਰਨੀ ਹੈ। ਕੋਈ ਪੰਡਿਤ ਸੀ ਨਾ ਪੰਡਿਤ, ਉਹਨੇ ਬੇੜੀ ਵਾਲੇ ਨੂੰ ਕਿਹਾ ਸੀ ਮੈਂ ਪਾਰ ਕਰਨਾ, ਉਹਨੇ ਕਿਹਾ ਬਹਿ ਜਾ ਹੋਰ ਸਵਾਰੀਆਂ ਆ ਲੈਣ। 8-10 ਮੁੰਡੇ ਆ ਗਏ ਕਾਲਜ ਦੇ, ਉਹ ਕਹਿੰਦੇ ਅਸੀਂ ਵੀ ਪਾਰ ਕਰਨਾ, ਉਹਨੇ ਕਿਹਾ ਵੀ ਹੁਣ ਸਵਾਰੀਆਂ ਹੋ ਗਈਆਂ 12-13 ਪਾ ਲਿਆ, ਹੁਣ ਬੇੜੀ ਤੇ ਪਾਰ ਕਰਾ ਰਿਹਾ ਸੀ ਤੇ 10-12 ਕਾਲਜ ਦੇ ਮੁੰਡਿਆਂ ਨੇ ਮਜ਼ਾਕ ਸੋਚਿਆ, ਸਿਰ ਤੇ ਬਾਲ ਨਹੀਂ ਸੀ ਉਹਦੇ, ਉਸ ਪੰਡਿਤ ਦੇ। ਧੁੱਪ ਪੈ ਰਹੀ ਸੀ ਤੇ ਲਿਸ਼ਕ ਰਿਹਾ ਸੀ ਸਿਰ, ਇੱਕ ਨੇ ਮਜ਼ਾਕ ਕੀਤਾ, ਥੱਪਾ ਮਾਰਿਆ, ਘੜਾ ਪੱਕਾ, ਦੂਜੇ ਨੇ ਮਾਰਿਆ ਮਜ਼ਾਕ, ਧਿਆਨ ਦੇਣਾ। ਕਮਾਈ ਵਾਲਾ ਸੀ ਪੰਡਿਤ, ਅੱਖਾਂ ਬੰਦ ਕੀਤੀਆਂ, ਸਿਮਰਨ ਚ ਜੁੜਿਆ ਤੇ ਕਹਿੰਦੇ ਆਕਾਸ਼ਵਾਣੀ ਹੋਈ, ਇਹ ਪੰਡਿਤ ਤੂੰ ਹੁਕਮ ਕਰ ਤੇ ਇਹ

ਬੇੜੀ ਡੋਬ ਕੇ ਇਹਨਾਂ ਸਾਰਿਆਂ ਨੂੰ ਮਾਰ ਦੇ, ਤੈਨੂੰ ਬਚਾ ਲਾਂ, ਮੇਰੇ ਕੋਲ ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੋ ਰਹੀ। ਦੱਸ ਬੇੜੀ ਡੋਬਦੇ ਆ ਇਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਮਜ਼ਾਕ ਕਰ ਰਹੇ। ਹੈ ਵੀ ਇਹ ਸੰਤਾਂ ਨਾਲ ਮਸ਼ਕਰੀ, ਕੁੱਲ ਡੋਬਣ ਕੀ ਰੀਤ, ਤੇਰੀ ਸੰਤ ਵਸਥਾ। ਤੇ ਕਹਿੰਦੇ ਉਸ ਪੰਡਤ ਦੀ ਵਸਥਾ ਕੀ ਸੀ, ਪਰਕਾ ਬੁਰਾ ਨਾ, ਕੀ ਆਖਿਆ, ਕਹਿੰਦਾ ਐ ਪਰਮੇਸ਼ਰ ਤੈਨੂੰ ਕੀ ਹੋ ਗਿਆ, ਅੱਜ ਤੈਨੂੰ ਕੀ ਹੋ ਗਿਆ, ਤੂੰ ਕਹਿ ਰਿਹਾ। ਆਕਾਸ਼ਵਾਣੀ ਹੋਈ, ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੋ ਰਹੀ, ਦੱਸ ਸਾਰਿਆਂ ਨੂੰ ਡੋਬ ਕੇ ਮਾਰ ਰਹੇ। ਉਹ ਪੰਡਤ ਦੇ ਅੰਦਰੋਂ ਕੀ ਨਿਕਲਿਆ, ਐ ਪਰਮੇਸ਼ਰ ਜੇ ਤੂੰ ਮੇਰੇ ਤੇ ਦਿਆਲੂ ਹੋਇਆ ਤੇ ਇਹਨਾਂ ਨੂੰ ਡੋਬ ਕੇ ਨਾ ਮਾਰ, ਇਹਨਾਂ ਦੀ ਮਾੜੀ ਮਤ ਡੋਬ ਦੇ। ਆਖੋ ਸਤਨਾਮ, ਮੰਗ ਲਿਆ ਕਰੋ। ਜਿਹਦੇ ਜਿਹੜਾ ਬੰਦਾ ਤੁਹਾਨੂੰ ਤੰਗ ਕਰੇ ਨਾ, ਉਹ ਨਹੀਂ ਵੀ ਦੋ ਪਾਠ ਸੁਮਨੀ ਸਾਹਿਬ ਕਰ ਰਿਹਾ ਤੇ ਇਹਨੂੰ ਸੜਕ ਤੇ ਰੋਲਦਾ ਵੇਖਾਂ, ਪੰਜ ਪਾਠਾਂ ਚ ਸੈਂਚੀ ਲਾਈ, ਇਹਨੂੰ ਰੋਟੀ ਤੋਂ ਆਤਰ ਵੇਖ। ਇਹ ਅਰਦਾਸ ਕਰਦੇ ਅਗਰ ਸਤਿਗੁਰੂ ਕਿਰਪਾ ਕਰੋ, ਮਿਹਰ ਕਰੋ, ਉਹਦੀ ਜ਼ਿੰਦਗੀ ਚੋਂ ਇਹ ਔਗਣ ਕੱਟ ਦੇ, ਉਹਦੇ ਔਗਣ ਦੀ ਬੇਨਤੀ ਹੋ ਜੇ, ਬਸ ਉਹਦੀ ਮਾੜੀ ਮਤ ਦੂਰ ਕਰ ਦਿਓ। ਇਹ ਕਰ, ਇਹ ਲੋੜ ਹੈ, ਗੁੱਸਾ ਨਾ ਕਰਿਓ। ਪਤਾ ਨਹੀਂ ਆਪਣੀ ਕੋਈ ਸੰਗਤ ਦਾ ਕਿਹੜਾ, 2 ਸਾਲ ਦੀ ਗੱਲ ਏ, ਉਹਨੇ ਮੈਨੂੰ ਕਿਹਾ ਸੀ, ਕਹਿੰਦੀ ਸ਼ਹੀਦਾਂ ਤੇ ਚੁਪਹਿਰੇ ਨੇ ਬਹੁਤ ਬਖਸ਼ਿਸ਼ ਹਿੰਦੀ ਚ ਗੱਲ ਕਰਦੇ ਸੀ, ਕੋਈ ਸੀ ਬੀਬੀ ਸੀ। ਮੈਂ ਕਿਹਾ ਹਾਂ ਬਹੁਤ ਬਖਸ਼ਿਸ਼, ਕਹਿੰਦੀ ਮੈਂ 25 ਚੁਪਹਿਰੇ ਕਰੂੰਗੀ, ਮੇਰਾ ਦੇਵਰ ਮਰ ਜੇ ਤਾਂ ਬਹੁਤ ਅੱਛਾ, ਉਹਦਾ ਵਚਨ ਸੀ। ਮੈਂ ਕੰਨਾਂ ਨੂੰ ਹੱਥ ਲਾ, ਮੈਂ ਕਿੰਨੀ ਲੋੜ ਏ ਸੰਗਤ ਕਰਨ ਦੀ, ਇੱਕ ਇਹ ਚਾਂਸ ਹੋਇਆ ਸੀ। ਇੱਕ ਬੰਦਾ ਇੱਕ ਚੌਂਕੜੀ ਤੇ 5 ਪਾਠ ਸੁਮਨੀ ਸਾਹਿਬ ਸ਼ਹੀਦਾਂ ਦੇ ਕਰਦਾ ਸੀ, ਤੇ ਮੈਂ ਕਿਹਾ ਬੜਾ ਨੇਮ ਵਧਾਇਆ। ਕਹਿੰਦਾ ਇੱਕ ਫਲਾਣੇ ਬੰਦੇ ਨੇ ਮੈਨੂੰ ਮਜ਼ਾਕ ਕੀਤਾ, ਕੋਈ ਜਿਹੜਾ 5 ਪਾਠ ਸੁਮਨੀ ਸਾਹਿਬ ਕਰ ਰਿਹਾ ਸੀ ਨਾ, ਉਹਦੀ ਬਹੁਤੀ ਐਡੀ ਪਰਸਨੈਲਿਟੀ ਨਹੀਂ ਸੀ, ਕੁਦਰਤ ਵੱਲੋਂ ਕੋਈ ਮਿਲੀ ਹੁੰਦੀ ਜਿਹੜੀ ਗੋਡ ਗਿਫਟ। ਕਹਿੰਦਾ ਫਲਾਣੇ ਨੇ ਮੈਨੂੰ ਕੋਈ ਮਜ਼ਾਕ ਕੀਤਾ ਤੇ ਮੈਂ 5 ਪਾਠ ਸੁਮਨੀ ਸਾਹਿਬ ਕਰਦਾ ਪਿਆ, ਵੀ ਜਿੰਨੇ ਮੈਨੂੰ ਮਜ਼ਾਕ ਕੀਤਾ ਹੇ ਬਾਬਾ ਦੀਪ ਸਿੰਘ ਉਹਦੇ ਮੂੰਹ ਤੇ ਫੋੜੇ ਕੱਢ ਦੇ। ਵੇਖੋ ਮੈਂ ਹੈਰਾਨ ਹਾਂ, ਇਹ ਨਹੀਂ ਕਹਿੰਦਾ ਵੀ ਮੈਂ ਤਾਂ ਪਾਠ ਕਰਦਾ ਸਤਿਗੁਰੂ ਉਹਦੀ ਮਾੜੀ ਬਿਰਤੀ ਢਾ ਦੇ ਜਾਂ ਮੈਨੂੰ ਨਿਰਮਲ ਕਰ ਦੇ। ਇਹ ਲੋੜ ਹੈ ਅੱਜ ਪ੍ਰਤਾਰ ਦੀ, ਇਹ ਵੀ ਨਿਰਦਨ ਨੂੰ ਪਾਲਣਾ ਪਿਆਰਿਓ, ਕਿਸੇ ਦੇ ਔਗਣ ਨੂੰ ਜਰਨਾ ਤੇ ਸਾਧ ਸੰਗਤ ਜੀ ਕਲੇਸ਼ ਦਾ ਸਮਾਂ ਲੰਘਾ ਦੇਣਾ। ਆ ਸਾਡਾ ਇੱਕ ਜਥਾ ਸੀ ਲੁਧਿਆਣੇ ਗਿਆ ਸੀ, ਉਹ ਜਿਹੜੇ ਪ੍ਰੋਗਰਾਮ ਕਰਾ ਰਹੇ ਸੀ ਉਹ ਐਡੀ ਨਹੀਂ ਸੀ ਮਾਇਆ ਵੱਲੋਂ ਥੋੜੇ, ਹੁਣ ਉਹ ਜਥਾ ਗਿਆ ਕੋਈ ਕਾਰ ਚੋਂ ਸਾਜ, ਕੋਈ ਬੰਦੇ ਵਾਰ ਸਤਿਕਾਰ ਲਈ ਕੀਰਤਨ ਦਰਬਾਰ ਸੀ, ਉਹ ਵਿਚਾਰੇ ਸਾਜ ਲੈ ਕੇ ਅੰਦਰ ਬਹਿ ਗਏ। ਜਦੋਂ ਬਹਿ ਗਏ 15-20 ਮਿੰਟ ਹੋ ਗਏ ਬੈਠੇ ਸਟੇਜ ਤੇ, ਕੋਈ ਬੀਬੀਆਂ ਕੀਰਤਨ ਕਰ ਰਹੀਆਂ ਸੀ, ਪ੍ਰਬੰਧਕਾਂ ਨੇ ਪੁੱਛਿਆ ਹੀ ਨਹੀਂ ਆਏ ਹੋ, ਕੋਈ ਗਏ ਹੋ, ਕੋਈ ਚਾਹ, ਕੋਈ ਪਾਣੀ, ਕਿੰਨੇ ਵਜੇ। ਉਹ ਜਥੇ ਨੇ ਇੱਕ ਸਿੰਘ ਭੇਜਿਆ ਵੀ ਪੁੱਛੋ ਪ੍ਰਬੰਧਕਾਂ ਨੂੰ ਵੀ ਕਿੰਨੇ ਕੁ ਵਜੇ ਬੈਠਣਾ, ਟਾਈਮ ਹੋ ਗਿਆ ਜੋ ਕਿਹਾ ਸੀ ਵੀ 9 ਤੋਂ 10:30 ਬਾਹਵਾਂਗੇ। ਉਹ ਮੁੰਡਾ ਜਦੋਂ ਗਿਆ ਪ੍ਰਬੰਧਕ ਨੂੰ ਪੁੱਛਣ ਵੀ ਅੰਮ੍ਰਿਤਸਰੋਂ ਜਥਾ ਆਇਆ, ਪਤਾ ਪਤਾ, ਕਹਿੰਦਾ ਪਤਾ ਪਤਾ ਤੁਸੀਂ ਪਤਾ ਪਤਾ ਬਹਿ ਜਾਓ, ਬਸ ਇਹ ਸ਼ਬਦ ਬੀਬੀਆਂ ਲਾਉਂਦੀਆਂ ਤੇ ਇਹਦੇ ਬਾਅਦ ਤੁਹਾਡਾ 1/2 ਘੰਟਾ। ਉਹ ਕਹਿੰਦਾ ਜੀ ਅੰਮ੍ਰਿਤਸਰੋਂ ਆਏ ਆ, ਧਿਆਨ ਦੇਣਾ। ਉਹ ਬੀਬੀਆਂ ਦੀ ਹਾਜ਼ਰੀ ਮੁੱਕੀ, ਫਿਰ ਉਹਨੇ ਆਖਿਆ ਅੱਛਾ ਚਲੋ ਬੈਠੋ ਤੇ 1/4 ਘੰਟਾ ਲਾ ਲੈਣਾ। ਜੋ ਸਟੇਜ ਤੇ ਪਾਇਆ ਤੇ ਫਿਰ ਅਨਾਊਂਸ ਕਰਤਾ ਵੀ ਜਥੇ ਜ਼ਿਆਦਾ, ਅਸੀਂ 1/2 ਘੰਟੇ ਤੋਂ ਬਾਅਦ ਸਮਾਂ ਨਹੀਂ ਜਿਹੜਾ ਦੇ ਸਕਦੇ, ਧਿਆਨ ਦੇਣਾ। ਉਹ ਅਜੇ 28 ਮਿੰਟ ਹੋਏ ਸੀ ਤੇ ਸਟੇਜ ਸੈਕਟਰੀ ਮਾਈਕ ਲੈ ਕੇ ਖੜਾ ਹੋ ਗਿਆ ਸਮਾਪਤੀ। ਹੁਣ ਜਥੇ ਨੇ ਸੋਚਿਆ ਵੀ ਇਹ ਹੱਦ ਕੇ ਅਣਜਾਣ ਬੰਦੇ ਪੱਲੇ ਪੈ ਗਏ ਆ, ਯੋਗ ਨਹੀਂ ਕੁਝ। ਉਹਨੇ ਉੱਥੇ 1-2 ਮਿੰਟ ਚ ਸਮਾਪਤੀ ਕਰਤੀ, ਵਾਪਸੀ ਕੋਈ ਚਾਹ ਪਾਣੀ ਨਹੀਂ, ਗੱਡੀ ਚ ਸਾਜ ਰੱਖੇ। ਉਹ ਜਥਾ ਵਾਪਸੀ ਕਰ ਰਿਹਾ ਤੇ ਉਸੇ ਜਥੇ ਦਾ ਇੱਕ ਸਾਥੀ ਮੇਨ ਵਾਜੇ ਵਾਲੇ ਨੂੰ ਕਹਿੰਦਾ, ਕਹਿੰਦਾ ਭਾਜੀ ਤੁਸੀਂ ਇਹਨਾਂ ਨੇ ਇੰਨਾ ਸਾਨੂੰ ਆਉਂਦਿਆਂ ਵੀ ਨਹੀਂ ਪੁੱਛਿਆ, ਪਤਾ ਪਤਾ ਆ ਗਏ ਹੋ, 1.5 ਘੰਟਾ ਕਹਿ ਕੇ 1/2 ਘੰਟਾ ਲਾਇਆ, ਕੋਈ ਸਤਿਕਾਰ ਨਹੀਂ, ਤੁਸੀਂ ਵੀ ਮਾਈਕ ਦੇ ਉੱਤੇ ਇਹਨਾਂ ਦੀ ਡੰਡ ਲਾਉਣੀ ਸੀ। ਉਹ ਵਿੱਚੋਂ ਜਥੇ ਦਾ ਸਾਥੀ ਉਹ ਕਹਿਣ ਲੱਗਾ ਵੀ ਨਹੀਂ, ਅਸੀਂ ਬੇਨਤੀ ਕਰ ਸਕਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ਧਿਆਨ ਦੇਣਾ, ਹੁਣ ਉਹ ਮਾਈਕ ਦੇ ਉੱਤੇ ਜੇ ਡੰਡ ਲਾ ਦੇ ਸਮਝ ਲਓ ਨਿਰਦਨ ਨੂੰ ਨਹੀਂ ਪਾਲਿਆ, ਹੁਣ ਉਸ ਔਗਣ ਨੂੰ ਜਰ ਲਿਆ। ਤੇ ਗੁਰੂ ਅੱਗੇ ਬੇਨਤੀ ਕੀਤੀ,
سچے پاتشاہ کرپا کر سڈے کولوں آدھے کارج گلتی ہوئی ہوئے گی اسی گلاں ماردے آئے ہوں گے اسی ہاسا مجا کردے آئے ہوں گے تاں تسی او دا میل کراتا ہے جے ارداس کردے آئے ہون بابا نند سنگھ جی وانگ کہ گرمکھاں گرسکھاں دا میل بخشی جنہاں نوں ملیے تے چت آوے ستنام کسے نندک ساگت دا میل نہ دیں جے ملن نال تو سانوں وسر جائے اپنی غلطی لبھی او دا اوگن جرنا دھیان دینا یہ بھی نردر نوں پالنا یہ ہے تے اوکھا ہے پر بڑی شانتی رہندی پیارے ارداس کرو یہ پانچ طرح دا نردر نوں پالنا ہن تیجی طرح دا اگلے بیروار مہاراج جی سیوا لین او بچن جدوں نے کہا سی دو پاڑ سمنی صاحب کر رہے ہاں وہاں تے او سڑک تے رولے گا تے پھر داس جتھے پروگرام سی پانچ منٹ لیٹ گیا پر او دی اتر کے بینتی کر کے گیا میں کہا بزرگو بانی ساریاں منوکامنا پوریاں کر دی جائے پر تسی کہو بھی او دو پاڑ سمنی صاحب کر رہا او سڑک تے رولے اے بانی جو امرت نے یار نہیں یہ بڑی وڈی گل ہے کئی منتر ہوندے نے ایک دا وگاڑن گے دوجے دا پر بانی وچ یار نہیں ہے وگاڑن والا منتر نہیں ہے میں کہ ایک کام کرے گی تسی جے دو پاڑ سمنی صاحب کری جاؤ گے او تے نہیں سڑک تے رلے گا تواڈے اندروں خیال سڑک تے رلن دے منگن والے بانی ختم کرے گی آخو ستنام او نہیں رلے گا بانی چ امرت نے تو جتنے بھی مائی بھائی بیٹھے ہو اے مہاراج کرپا کرن سانوں بھی یہ دوجا نردر نوں پالنا آ بیبیاں ساریاں گن لے کے تے اٹھنا ہوں جے کوئی تھی سساں ہو تے تاں بھی دھیان رکھنا جے نواں ہو تے تاں بھی دھیان رکھنا جے تیاں ہو تے تاں بھی جے ماواں ہو تے تاں بھی یار تھی تیز بول جاندی کوئی نہیں اوگن نوں جرنا تے کلیج دا سامان لگانا سس تیز بول جے ایک منٹ ٹھا جواب نہیں ادھا منٹ منٹ جر جو میں اپنے گرو دے بھروسے نہ گارنٹی دینا کہ 80% سماں لنگ جاؤ کتے یہ چانس آپ ستنام گرو کرپا کرے یہ دوجا بھی نردر نوں پالنا آ جائے پنگتی پڑھو جی پھر سماپتی ہے

खुदा।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਧ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਮ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

ਫਿਰ ਹੁਕਮੀ ਨਾਲ ਸੰਬੰਧ ਜੋੜਨ ਲਈ ਇੱਕੋ ਹੀ ਜੁਗਤ ਹੈ। ਉਹ ਜੁਗਤ ਹੈ ਹੁਕਮੀ ਦੇ ਹੁਕਮ ਨੂੰ ਮੰਨਣਾ। ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਅਨੁਭਵ ਰਿਹਾ ਸੁੱਖ ਮੰਗਤ ਦੁੱਖ ਆ ਗਏ ਆਮ। ਸੋ ਸੁੱਖ ਹਮੋ ਨਾ ਮੰਗਿਆ ਆਪਾਂ, ਐਸੇ ਸੁੱਖ ਨੂੰ ਕੀ ਕਰਨਾ ਜਿਹੜਾ ਦੁੱਖਦਾਈ ਰੂਪ ਹੈ। ਉਹ ਸੁੱਖ ਮੰਗਣਾ ਭਗਤ ਜੀ ਕਹਿੰਦੇ

ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨਣ ਕਰ ਲਿਆ ਉਹਨਾਂ ਨੇ ਤਾਂ ਆਪਣੇ ਇਸ ਸਰੀਰ ਦੇ ਅੰਦਰ ਆਪਣੇ ਮਨ ਦੀ ਪਹਿਚਾਣ ਕਰ ਲਈ, ਆਪੇ ਦੀ ਪਹਿਚਾਣ ਕਰ ਲਈ। ਜਿਨ੍ਹਾਂ ਨੇ ਹੁਕਮੀ ਦੇ ਹੁਕਮ ਦਾ ਮੰਨਣ ਨਹੀਂ ਕੀਤਾ ਉਹਨਾਂ ਨੇ ਆਪਣੇ ਮਨ ਨੂੰ ਵੀ ਨਹੀਂ ਪਛਾਣਿਆ, ਆਪੇ ਨੂੰ ਨਹੀਂ ਪਛਾਣਿਆ। ਸਨਕਾਦਿਕ ਨਾਰਦ ਮੁਨ ਸ਼ੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ। ਜਿਨ੍ਹਾਂ ਨੇ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ, ਮੰਨਣ ਕਰਨ ਵਾਲਿਆਂ ਨੇ ਹੁਕਮੀ ਦੇ ਪੈ ਔਰ ਪਾਉ ਵਿੱਚ ਰਹਿ ਕੇ ਗੁਰਪ੍ਰਸਾਦੀ ਜੈ ਜੋ ਨਾਮਾ ਭਗਤ ਕੇ ਪ੍ਰੇਮ ਇਨ ਹੀ ਹੈ ਜਾਣਾ। ਜੇ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ ਤੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਦੇਖਣਾ ਮਨ ਤੋਂ ਬਿਨਾਂ ਮੰਨਣ ਨਹੀਂ ਹੋਏਗਾ। ਮੰਨਣ ਤੋਂ ਬਿਨਾਂ ਬਖਸ਼ਿਸ਼ ਨਹੀਂ। ਜੇ ਪਿਤਾ ਦਾ ਪੁੱਤਰ ਪਿਤਾ ਦੇ ਹੁਕਮ

ਜੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਜੀਵਨ ਦੇ ਤਿੰਨ ਤਲ ਹਨ, ਇੱਕ ਤਲ ਹੈ ਸਰੀਰ, ਦੂਸਰਾ ਤਲ ਹੈ ਮਨ, ਤੀਸਰਾ ਤਲ ਹੈ ਆਤਮਾ। ਦੇਖਣਾ ਸਰੀਰ ਪੰਜ ਤੱਤਾਂ ਦਾ, ਹਵਾ, ਧਰਤੀ, ਆਕਾਸ਼ ਤੇ ਪਾਣੀ, ਅਗਨੀ। ਹਵਾ, ਧਰਤੀ, ਆਕਾਸ਼, ਪਾਣੀ ਤੇ ਅਗਨੀ। ਇਸ ਸਰੀਰ ਵਿੱਚ ਰਹਿਣ ਵਾਲਾ ਮਨ ਵੀ ਪੰਜਾਂ ਤੱਤਾਂ ਦਾ, ਉਸ ਦੇ ਤੱਤ ਹਨ ਰਸ, ਰੂਪ, ਗੰਧ, ਸ਼ਬਦ ਤੇ ਸਪਰਸ। ਇਹਨਾਂ ਦਾ ਆਪਸੀ ਸੰਬੰਧ ਵੀ ਜੁੜਿਆ ਹੋਇਆ। ਉਹ ਕਿਵੇਂ? ਅੱਖਾਂ ਦਾ ਕੰਮ ਹੈ ਵੇਖਣਾ, ਵੇਖਦੀਆਂ ਰੂਪ ਨੂੰ ਹਨ। ਅਗਨੀ ਰੂਪ ਦਾ ਵਿਸ਼ਾ ਹੈ, ਰੂਪ ਮਨ ਦਾ ਤੱਤ ਹੈ, ਅਗਨੀ ਸਰੀਰ ਦਾ ਤੱਤ ਹੈ। ਜੀਭ ਚਖਦੀ ਹੈ, ਜਿਸ ਦਾ ਸੰਬੰਧ ਰਸ ਨਾਲ ਹੈ, ਰਸ ਮਨ ਦਾ ਤੱਤ ਹੈ। ਪਰ ਪਾਣੀ ਰਸ ਦਾ

ਨੇ ਆਵਾਜ਼ ਜਿਸ ਦਾ ਸੰਬੰਧ ਸ਼ਬਦ ਨਾਲ ਹੈ, ਸ਼ਬਦ ਮਨ ਦਾ ਤੱਤ ਹੈ, ਆਕਾਸ਼ ਸ਼ਬਦ ਦਾ ਵਿਸ਼ਾ ਹੈ, ਨੱਕ ਸੁੰਘਦਾ ਹੈ, ਜਿਸ ਦਾ ਸੰਬੰਧ ਗੰਧ ਨਾਲ ਹੈ, ਗੰਧ ਮਨ ਦਾ ਤੱਤ ਹੈ, ਧਰਤੀ ਗੰਧ ਦਾ ਵਿਸ਼ਾ ਹੈ, ਸਪਰਸ਼ ਦਾ ਕੰਮ ਛੂਹਣਾ, ਛੂਹਣਾ ਦਾ ਸੰਬੰਧ ਸਪਰਸ਼ ਨਾਲ ਹੈ, ਸਪਰਸ਼ ਮਨ ਦਾ ਤੱਤ ਹੈ, ਪਰ ਹਵਾ ਸਪਰਸ਼ ਦਾ ਵਿਸ਼ਾ ਹੈ। ਹੁਣ ਇਸ ਤਰ੍ਹਾਂ ਸਮਝ ਆਉਂਦੀ ਹੈ, ਮੇਰੇ ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਕੈਸੀ ਬਖਸ਼ਿਸ਼? ਇੱਕ ਗੱਲ ਮੈਂ ਸਪਸ਼ਟ ਕਹਿ ਦਿਆਂ, ਮੈਂ ਆਪਣੇ ਮਨ ਨੂੰ ਖੁਦ ਸਮਝਾਉਣਾ ਹੋਵੇ, ਮੈਂ ਆਪਣੇ ਮਨ ਨਾਲ ਨਹੀਂ ਸਮਝਾ ਸਕਦਾ। ਬੇਸ਼ੱਕ ਇਹ ਸਰੀਰ ਮੇਰੇ ਅੰਦਰ ਮੇਰਾ ਮਨ ਟਿਕਿਆ ਹੋਇਆ, ਮੈਂ ਆਪਣੇ ਮਨ ਨਾਲ ਆਪਣੇ ਮਨ ਨੂੰ ਨਹੀਂ ਵੇਖ ਸਕਦਾ। ਕਾਰਨ ਕੀ ਹੈ? ਮੇਰੇ ਮਨ ਦਾ ਸੁਭਾਅ ਵੀ ਉਹੀ ਹੈ, ਜਿਸ ਮਨ ਨਾਲ ਮੈਂ ਵੇਖਣਾ ਚਾਹੁੰਦਾ ਉਸ ਦਾ ਸੁਭਾਅ ਵੀ ਉਹੀ ਹੈ, ਜਿਸ ਮਨ ਨੂੰ ਮੈਂ ਸਮਝਣਾ ਚਾਹੁੰਦਾ ਉਸ ਦਾ ਸੁਭਾਅ ਵੀ ਉਹੀ ਹੈ, ਜਿਸ ਮਨ ਨਾਲ ਮੈਂ ਸਮਝਾਉਣਾ ਚਾਹੁੰਦਾ ਉਸ ਦਾ ਸੁਭਾਅ ਵੀ ਉਹੀ ਹੈ। ਮੈਂ ਆਪਣੀਆਂ ਅੱਖਾਂ ਨਾਲ ਆਪਣੀਆਂ ਅੱਖਾਂ ਨੂੰ ਨਹੀਂ ਵੇਖ ਸਕਦਾ। ਮੇਰੀਆਂ ਅੱਖਾਂ ਵਿੱਚ ਪਿਆ ਹੋਇਆ ਸੁਰਮਾ ਅੱਖਾਂ ਖੁਦ ਨਹੀਂ ਵੇਖ ਸਕਦੀਆਂ। ਮੈਨੂੰ ਆਪਣੀਆਂ ਅੱਖਾਂ ਨੂੰ ਵੇਖਣ ਵਾਸਤੇ ਸ਼ੀਸ਼ੇ ਦੀ ਲੋੜ ਹੈ। ਮੇਰੀਆਂ ਅੱਖਾਂ ਵਿੱਚ ਪਏ ਹੋਏ ਸੁਰਮੇ ਨੂੰ ਵੇਖਣ ਵਾਸਤੇ ਅੱਖਾਂ ਨੂੰ ਸ਼ੀਸ਼ੇ ਦੀ ਲੋੜ ਹੈ। ਜੇ ਮੈਂ ਅੱਖਾਂ ਵੇਖਣੀਆਂ ਨੇ, ਸ਼ੀਸ਼ੇ ਦੀ ਲੋੜ ਹੈ,

ਅੱਖਾਂ ਬਿਨਾਂ ਸ਼ੀਸ਼ੇ ਤੋਂ ਆਪਣੀ ਅੱਖਾਂ ਨੂੰ ਵੇਖ ਨਹੀਂ ਸਕਦੀਆਂ, ਮੇਰੀਆਂ ਅੱਖਾਂ ਬਿਨਾਂ ਸ਼ੀਸ਼ੇ ਤੋਂ ਅੱਖਾਂ ਵਿੱਚ ਪਏ ਹੋਏ ਸੁਰਮੇ ਨੂੰ ਨਹੀਂ ਵੇਖ ਸਕਦੀਆਂ, ਤੇ ਸੱਚ ਇਹ ਹੈ ਕਿ ਮੇਰਾ ਮਨ ਆਪਣੇ ਮਨ ਨੂੰ ਨਹੀਂ ਸਮਝ ਸਕਦਾ, ਮੇਰਾ ਮਨ ਮੇਰੇ ਮਨ ਨੂੰ ਨਹੀਂ ਵੇਖ ਸਕਦਾ, ਇਸ ਕਰਕੇ ਮੈਨੂੰ ਆਪਣੇ ਮਨ ਨੂੰ ਵੇਖਣ ਲਈ ਗੁਰੂ ਦੇ ਮਨ ਦੀ ਲੋੜ ਹੈ। ਗੁਰੂ ਦਾ ਮਨ ਹੈ, ਗੁਰੂ ਦਾ ਸ਼ਬਦ ਅੱਖ ਵਾਹਿਗੁਰੂ, ਗੁਰੂ ਦੀ ਆਤਮਾ ਹੈ, ਗੁਰੂ ਦਾ ਸ਼ਬਦ। ਮੈਨੂੰ ਆਪਣੇ ਮਨ ਨੂੰ ਵੇਖਣ ਲਈ ਗੁਰੂ ਦੇ ਸ਼ਬਦ ਦੀ ਲੋੜ ਹੈ, ਇਸ ਕਰਕੇ ਮੇਰੇ ਮਨ ਨੂੰ ਸਮਝਾਉਣ ਲਈ ਮੈਨੂੰ ਗੁਰੂ ਨੇ ਗੁਰੂ ਦਾ ਸ਼ਬਦ ਦਿੱਤਾ, ਸੱਚੇ ਦਾ ਸੱਚਾ ਸ਼ਬਦ ਦਿੱਤਾ, ਕਿਉਂਕਿ ਮਨ ਦਾ ਇੱਕ ਤੱਤ ਹੈ ਸ਼ਬਦ। ਮੇਰੇ ਗੁਰੂ ਨੇ ਮੇਰੇ ਤੇ ਅਪਾਰ ਕਿਰਪਾ ਕੀਤੀ, ਮੇਰੇ ਮਨ ਨੂੰ ਸੱਚੇ ਦਾ ਸੱਚਾ ਸ਼ਬਦ ਦੇ ਦਿੱਤਾ। ਜਦੋਂ ਸੱਚੇ ਦਾ ਸੱਚਾ ਸ਼ਬਦ ਮਨ ਨੂੰ ਮਿਲ ਗਿਆ, ਜਦੋਂ ਮਨ ਦੇ ਅੰਦਰ ਸੱਚੇ ਦਾ ਸੱਚਾ ਸ਼ਬਦ ਵਸ ਗਿਆ, ਸੱਚੇ ਦੇ ਸੱਚੇ ਸ਼ਬਦ ਨਾਲ ਮਨ ਰੰਗਿਆ ਗਿਆ, ਜਦੋਂ ਮਨ ਵਿੱਚ ਸੱਚ ਵਸ ਗਿਆ, ਦੂਸਰੇ ਤੱਤ ਵੀ ਬਦਲ ਗਏ। ਆਖੋ ਵਾਹਿਗੁਰੂ, ਮੇਰੀ ਦੇਖਣੀ ਵੀ ਬਦਲ ਗਈ। ਪਹਿਲਾਂ ਤਾਂ ਮੇਰੀ ਦੇਖਣੀ ਵਿਕਾਰਾਂ ਵੱਲ ਸੀ, ਜਦੋਂ ਸੱਚੇ ਦਾ ਸੱਚਾ ਸ਼ਬਦ ਮਨ ਨੂੰ ਮਿਲ ਗਿਆ, ਹੁਣ ਨਿਰੰਕਾਰ ਨੂੰ ਵੇਖਣ ਲੱਗ ਪਈ। ਵਿਕਾਰਾਂ ਨੂੰ ਵੇਖਣ ਲਈ ਦੁੱਖ ਸੀ, ਨਿਰੰਕਾਰ ਨੂੰ ਵੇਖਣ ਲਈ ਸੁੱਖ ਹੈ। ਆਖੋ ਵਾਹਿਗੁਰੂ, ਜਦੋਂ ਅੱਖਾਂ ਵਿਕਾਰ ਵੇਖਦੀਆਂ ਸੀ ਤੇ ਦੁੱਖ ਸੀ, ਜਦੋਂ ਉਹੀ ਨੇਤਰ ਨਿਰੰਕਾਰ ਨੂੰ ਵੇਖਣ ਲੱਗ ਪਏ ਤੇ ਸੁੱਖ। ਪੱਤੇ ਪੱਤੇ ਚੋਂ, ਜਲਾਂ ਚੋਂ, ਥੱਲਾਂ ਚੋਂ, ਮਹੀਲ ਚੋਂ, ਜਦੋਂ ਮਨ ਦੇ ਅੰਦਰ ਸੱਚੇ ਦਾ ਸੱਚਾ ਸ਼ਬਦ ਵਸ ਗਿਆ, ਮੇਰਾ ਸੁਣਨਾ ਵੀ ਬਦਲ ਗਿਆ। ਕੱਚ ਨਹੀਂ ਸੁਣਦਾ, ਹੁਣ ਸੱਚ ਸੁਣਦਾ। ਆਖੋ ਵਾਹਿਗੁਰੂ, ਕੱਚ ਸੁਣਨ ਵਿੱਚ ਦੁੱਖ ਸੀ, ਨਿਦਿਆ ਸੁਣਨ ਵਿੱਚ ਦੁੱਖ ਸੀ, ਚੁਗਲੀ ਸੁਣਨ ਵਿੱਚ ਦੁੱਖ ਸੀ, ਹੁਣ ਸੱਚੇ ਦੇ ਸੱਚਾ ਸ਼ਬਦ ਸੁਣਨ ਵਿੱਚ ਸੁੱਖ ਹੈ। ਜਿਸ ਸੁਣੀ ਮਨ ਤਨ ਹਰਿਆ ਹੋਆ, ਆਖੋ ਵਾਹਿਗੁਰੂ, ਸੁੱਖ ਹੈ। ਹੁਣ ਸੁਣੋ, ਸੱਤ ਬਾਣੀ ਵਾਲਾ ਬਣ ਗਿਆ। ਆਖੋ ਵਾਹਿਗੁਰੂ, ਪਹਿਲਾਂ ਤਾਂ ਬੋਲਦਾ ਸੀ ਕੂੜ, ਦੁੱਖ ਸੀ, ਕੂੜ ਬੋਲਣ ਵਿੱਚ ਦੁੱਖ ਸੀ, ਝੂਠ ਬੋਲਣ ਵਿੱਚ ਦੁੱਖ ਸੀ, ਕਬੋਲ ਬੋਲਣ ਵਿੱਚ ਦੁੱਖ ਸੀ, ਹੁਣ ਤਾਂ ਸੱਚੇ ਦਾ ਸੱਚਾ ਸ਼ਬਦ ਬੋਲਣ ਲੱਗ ਪਿਆ। ਪਹਿਲਾਂ ਤਰ੍ਹਾਂ ਤਰ੍ਹਾਂ ਦੇ ਜੀਵ ਦੇ ਚਸਕੇ ਦੁੱਖ ਦਿੰਦੇ ਸੀ, ਰੋਗ ਪੈਦਾ ਕਰਦੇ ਸੀ, ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ, ਹੁਣ ਤਾਂ ਸੱਚੇ ਦਾ ਸੱਚਾ ਰਸ ਪੀਣ ਲੱਗ ਪਿਆ। ਰਸਨਾ ਰਾਮ ਰਸਾਇਣ ਮਾਤੀ, ਹੁਣ ਤਾਂ ਸੁੰਘਣਾ ਹੀ ਬਦਲ ਗਿਆ। ਹਰ ਚਰਨ ਕੰਬਲ ਮਕਰੰਦ ਲੋਭਤ ਵਾਲਾ ਬਣ ਗਿਆ, ਹੁਣ ਪਰਸਣਾ ਹੀ ਬਦਲ ਗਿਆ। ਆਖੋ ਵਾਹਿਗੁਰੂ, ਹੁਣ ਤਾਂ ਕਹਿੰਦਾ ਦਰਸ਼ਨ ਵਰਸੇ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਮੇਰਾ ਗੁਰੂ ਨੇ ਮੇਰੇ ਤੇ ਬਖਸ਼ਿਸ਼ ਕਰਕੇ ਮੇਰਾ ਜਨਮ ਸਫਲਾ ਕਰ ਦਿੱਤਾ, ਆਉਣਾ ਸਫਲ ਹੋ ਗਿਆ, ਜੀਵਨ ਸਫਲ ਹੋ ਗਿਆ। ਆ ਵੇਖੋ, ਗੁਰੂ ਸ਼ਬਦ ਦੀ ਕਮਾਈ ਨਾਲ ਜਦ ਆਉਣਾ ਹੀ ਸਫਲ ਹੋ ਗਿਆ, ਜੀਵਨ ਸਫਲ ਹੋ ਗਿਆ, ਦੁੱਖ ਮੁੱਕ ਗਿਆ, ਹੁਣ ਸੁੱਖਾਂ ਨੇ ਵਾਸਾ ਕਰ ਲਿਆ। ਸੁੱਖ ਵੀ ਐਸਾ ਜਿਸ ਨੇ ਮੇਰੇ ਜਿਉਂਦੇ ਜੀ ਮੇਰਾ ਮਰਨਾ ਵੀ ਸਫਲ ਕਰ ਦਿੱਤਾ। ਆਖੋ ਵਾਹਿਗੁਰੂ, ਜਿਸ ਨੇ ਜਿਉਂਦੇ ਜੀ ਮੇਰਾ ਮਰਨਾ ਵੀ ਸਫਲ ਕਰ ਦਿੱਤਾ, ਆਪਣਾ ਆਪ

ਉਹਨਾਂ ਵਿਚਾਰਾਂ ਦਾ ਅਨੁਭਵੀ ਰਸ ਐਸਾ ਸੁੱਖ ਦਿੰਦਾ ਜਿਹੜਾ ਫਿਰ ਕਦੇ ਮਰਦਾ ਨਹੀਂ। ਗੁਰਸੰਤ ਦਾ ਹੀ ਅਨੁਭਵ, ਗੁਰਸੰਤ ਦੀ ਸਿੱਖਿਆ, ਗੁਰਸੰਤ ਦੇ ਸ਼ਬਦ ਦੀ ਕਮਾਈ ਐਸਾ ਪ੍ਰਕਾਸ਼ ਕਰਦੀ ਹੈ, ਫਿਰ ਸਮਝ ਆ ਜਾਂਦੀ ਹੈ ਇਹ ਮਨ ਲੀਨ ਪਏ ਸੁਖ ਦੇਓ ਆਪਵਾਈ। ਭਗਤ ਕਬੀਰ ਤੇ ਗੁਰਪ੍ਰਸਾਦ ਵਰਤਿਆ, ਇਸ ਗੁਰਪ੍ਰਸਾਦ ਦੀ ਕਿਰਪਾ ਦੁਆਰਾ, ਗੁਰਸੰਤ ਦੀ ਕਿਰਪਾ ਦੁਆਰਾ ਉਹਨਾਂ ਦਾ ਇਹ ਅਨੁਭਵ ਹੋ ਗਿਆ, ਜੀਓ ਏਕ ਅਰ ਸਗਲ ਸਰੀਰ। ਇਸੇ ਅਨੁਭਵ ਵਿੱਚ ਬੋਲੇ, ਇਸ ਮਨ ਕੋ ਰਬ ਰਹਿ ਕਬੀਰ, ਸੱਚਮੁੱਚ ਗੁਰੂ ਦਾ ਮਨ ਹੀ ਸਾਡੇ ਮਨ ਨੂੰ ਸਮਝਾ ਸਕਦਾ ਹੈ। ਗੁਰੂ ਦਾ ਮਨ ਗੁਰੂ ਦਾ ਸ਼ਬਦ ਹੁੰਦਾ ਹੈ, ਗੁਰੂ ਦੀ ਆਤਮਾ ਗੁਰੂ ਦਾ ਸ਼ਬਦ ਹੈ। ਫਿਰ ਸਮਝ ਲੈਣਾ, ਗੁਰੂ ਦਾ ਦਰਸ਼ਨ ਵੀ ਗੁਰੂ ਦੇ ਸ਼ਬਦ ਦਾ ਦਰਸ਼ਨ ਹੈ, ਗੁਰੂ ਦਾ ਸੰਗ ਵੀ ਗੁਰੂ ਸ਼ਬਦ ਦਾ ਸੰਗ ਹੈ, ਗੁਰੂ ਦਾ ਬਚਨ ਗੁਰ ਸ਼ਬਦ ਹੈ, ਗੁਰੂ ਦੀ ਮਤ ਗੁਰ ਸ਼ਬਦ ਹੈ। ਗੁਰੂ ਸਰੀਰ ਨਹੀਂ, ਸਰੀਰ ਰਾਹੀਂ ਪ੍ਰਕਾਸ਼ ਕਰਦਾ ਹੈ। ਸਰੀਰ ਤਾਂ ਜਨਮ ਵੀ ਲੈਂਦਾ ਤੇ ਮਰ ਜਾਂਦਾ ਹੈ, ਲੇਕਿਨ ਗੁਰੂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਐਸੇ ਗੁਰ ਅਵਿਨਾਸ਼ੀ ਦੀ ਸ਼ਰਨ, ਗੁਰ ਅਵਿਨਾਸ਼ੀ ਦੀ ਯਾਦ, ਗੁਰੂ ਅਵਿਨਾਸ਼ੀ ਦੀ ਸਿੱਖਿਆ ਹੀ ਸਾਨੂੰ ਸਦਾ ਸਦੀਵੀ ਕਾਇਮ ਰਹਿਣ ਵਾਲੇ ਸੁੱਖ ਨਾਲ ਜੋੜ ਸਕਦੀ ਹੈ। ਆਓ ਗੁਰੂ ਸ਼ਬਦ ਦਾ ਆਸਰਾ ਲੈਂਦੇ ਹੋਏ, ਆਪਣਾ ਮਾਰਗ ਗੁਰੂ ਸ਼ਬਦ ਨੂੰ ਬਣਾਉਂਦੇ ਹੋਏ, ਜੀਵਨ ਦਾ ਮਨੋਰਥ ਗੁਰਸ਼ਬਦ ਰਾਹੀਂ ਪੂਰਾ ਕਰਨ ਲਈ ਗੁਰੂ ਤੇ ਲੜ ਲੱਗੀਏ। ਆਪਣਾ ਮਨ ਗੁਰੂ ਦੇ ਹਵਾਲੇ ਕਰਕੇ ਬਾਕੀ ਜ਼ਿੰਦਗੀ ਗੁਰੂ ਦੇ ਮਨ ਨਾਲ ਜਿਉਣਾ ਸਿੱਖ ਲਈਏ। ਜਿਨ੍ਹਾਂ ਨੇ ਗੁਰੂ ਦੇ ਮਨ ਨਾਲ ਜੀ ਲਿਆ, ਉਹਨਾਂ ਸਿੱਖਾਂ ਨੇ ਆਪਣੇ ਗੁਰੂ ਨੂੰ ਰਜਾ ਲਿਆ ਆਖੋ ਵਾਹਿਗੁਰੂ। ਜਿਨ੍ਹਾਂ ਤੇ ਗੁਰੂ ਰੀਝ ਪਿਆ, ਉਹਨਾਂ ਨੂੰ ਸਿੱਖ ਪਾ ਗਿਆ, ਜਿਨ੍ਹਾਂ ਨੂੰ ਸਿੱਖ ਪਾ ਗਿਆ ਗੁਰੂ ਨੇ ਉਹਨਾਂ ਵਿੱਚ ਹੀ ਵਾਸਾ ਕਰ ਲਿਆ ਆਖੋ ਵਾਹਿਗੁਰੂ। ਗੁਰ ਚੇਲਾ, ਚੇਲਾ ਗੁਰ ਪਾਇਆ ਆਖੋ ਵਾਹਿਗੁਰੂ। ਸਾਰੇ ਬੋਲੋਗੇ ਗੁਰ ਚੇਲਾ, ਚੇਲਾ ਗੁਰ ਪਾਇਆ। ਇੱਥੇ ਮੈਂ ਗੱਲ ਹੋਰ ਸਪਸ਼ਟ ਕਰਦੇ ਹਾਂ, ਸਤਿਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨੂੰ ਮੱਥਾ ਨਹੀਂ ਸੀ ਟੇਕਿਆ, ਧੰਨ ਗੁਰੂ ਅੰਗਦ ਦੇਵ ਜੀ ਨੂੰ ਟੇਕਿਆ ਸੀ। ਕਦੋਂ? ਜਦੋਂ ਉਹਨਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਸ਼ਬਦ ਨਾਲ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਇਸ ਦਾ ਭਾਵ ਗੁਰੂ ਨਾਨਕ ਨੇ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਿਆ, ਗੁਰ ਸ਼ਬਦ ਨੂੰ ਮੱਥਾ ਟੇਕਿਆ ਆਖੋ ਵਾ। ਇਸ ਦਾ ਭਾਵ ਗੁਰੂ ਨਾਨਕ ਨੇ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਿਆ, ਗੁਰ ਸ਼ਬਦ ਨੂੰ ਮੱਥਾ ਟੇਕਿਆ ਆਖੋ ਵਾ। ਬਸ ਇਤਨੀ ਗੱਲ ਆ, ਸਮਝ ਲੈਣਾ, ਗੁਰ ਸ਼ਬਦ ਨੂੰ ਮੱਥਾ ਟੇਕਿਆ ਮੇਰੇ ਗੁਰੂ ਨੇ, ਤੁਸੀਂ ਵੀ ਗੁਰ ਸ਼ਬਦ ਨੂੰ ਮੱਥਾ ਟੇਕਦੇ ਹੋ ਆਖੋ ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨਾ ਗੁਰ ਸ਼ਬਦ ਨੂੰ ਨਮਸਕਾਰ ਕਰਨੀ ਹੈ। ਆਓ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੈ ਵਿੱਚ ਪਾਉਣ ਮੈਂ ਸਦਵਾ ਭਵਿ ਚੱਲੇ ਲੱਖ ਦਰਿਆ ਹੈ ਵਿੱਚ ਅਗਨ ਕੱਢੇ ਵਿਗਾਰ ਭਵਿ ਧਰਤੀ ਦੇ ਵਿਭਾਰ ਭੈ ਵਿੱਚ ਇੰਦ ਫਰੇ ਸਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ

ਤੁਮ ਗਿਰਨਾ ਧਰਮ ਦੇ ਦਾਗ ਦਾਗ।

0: ਤਾਗੜਦੀ ਧਰਮ ਦਿਗਦਾਨ ਤਾਗੜਦੀ ਦੇਮ ਦਰਨਾ
1: ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਰਨਾ ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਰਨਾ
0: ਤਕ ਤਕ ਤਕ ਤਕ ਧਲੀ ਕਰ ਧਲੀ ਕਰ ਤਕ ਧਲੀ ਕਰ ਤਕ ਤਰਾਮ ਕਿੰਤਾ ਕਿੰਤ ਤਕ ਤਕ ਤਕ ਧਲੀ ਕਰ ਤਕ ਧਮ ਕਿੰਤ ਤਕ ਤਕ ਧਲੀ ਕਰ ਧਾ ਕਿਰਨਾ ਕਿਰਨਾ ਕਿਰਨਾ
1: ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਰਨਾ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਰਨਾ ਤਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਰਨਾ
0: ਸੰਗੀਤ ਭਜਨ ਪ੍ਰਿਆ ਛੰਦ ਜਾਗਰ ਦੰਗ ਨਾਗਰ ਦੰਗ ਬਾਗਰ ਦੰਗ ਬਾਜੇ ਗਾਗਰ ਦੰਗ ਗਾਜੇ ਮਹਾ ਗੱਜ ਗਾਜੇ ਕਾਗਰ ਦੰਗ ਤੀਰੰਗ ਪੁਕੰਗ ਕਲਾਕੰਗ ਕਾਗਰ ਦੰਗ ਕਾਤੀ ਕਟਾਰੀ ਕੜਾਕੰਗ ਦਿਰਨਾ ਦਿਰਨਾ ਦਿਰਨਾ ਕਦਰ ਦਾ

ਨਗੜਦੀ ਧਿਮ ਦੇ ਬਾਂਗ ਦਾਗੜਦੀ ਧਿਮ ਦਰਨਾ ਦਾਗੜਦੀ ਧਰਮ ਦੇ ਬਾਂਗ ਦਾਗੜਦੀ ਧਿਮ ਦਰਨਾ ਦਾਗੜਦੀ ਧਰਮ ਦੇ ਬਾਂਗ ਦਾਗੜਦੀ ਧਿਮ ਦਰਨਾ ਦਾਗੜਦੀ ਧਰਮ ਦੇ ਬਾਂਗ ਦਾਗੜਦੀ ਧਿਮ ਦਰਨਾ ਤਕਰਦਾ ਨੀ ਦਾ ਨੀ ਤੁਮ ਦਾ ਨੀ ਤਾਲਕ।

ज्ञान धारे, दर्शन दृष्ट ध्यान धारे, गोरे मूरत होई।

ਹਰਦੀਪ ਸਿੰਘ ਜੀ ਦੇ ਪਿਆਰ ਚ ਗੱਜ ਕੇ ਆਖੋ ਸਤਨਾਮ। ਛੱਬੀ ਜਨਵਰੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਆਗਮਨ। ਅੱਜ ਤਾਂ ਬੀਬੀਆਂ ਵੀ ਸਾਰੀਆਂ ਸ਼ਬਦ ਸੰਤ ਮਹਿਮਾ ਦੇ ਲਾਏ ਸੀ, ਅੱਗੋਂ ਵੀ ਉਹ ਲੜੀ ਤੋਰੀ ਗਈ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਮੰਗਣਾ ਹੈ ਨਾ, ਮਾਧੋ ਸਾਧੂ ਜਨ ਦਿਓ ਮਿਲਾਏ, ਇਹਦਾ ਭਾਵ ਜਿੰਨੇ ਮਨ ਨੂੰ ਸਾਧਿਆ

ਮੈਨੂੰ ਸੰਗਤ ਹੋ ਜਾ। ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨਹੀਂ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣ।

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀਵਨ ਪੜ ਕੇ ਮੈਂ ਸ਼ਾਰਟ ਜਾਈ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਹੁ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ। ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਉਵਿੰਡ ਸਾਹਿਬ ਅਜਾਇਬ ਘਰ ਬਣਨਾ ਹੀ ਨਹੀਂ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਹੈ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ੍ਹ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਲ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹਉਮੈ ਵੱਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ ਬਖਸ਼ਿਸ਼ ਮਿਲ ਜਾਂਦੀ। ਬਾਬਾ ਜੀ ਜਦੋਂ ਪਹੁ ਪਿੰਡ ਤੋਂ ਆਏ ਆਨੰਦਪੁਰ ਸਾਹਿਬ, ਇਹ ਦਾਤ ਪ੍ਰਾਪਤ ਕੀਤੀ, ਅੱਠ ਦਸ ਦਿਨ ਬੀਤ ਗਏ। ਮਾਤਾ ਜੀ ਕਹਿੰਦੇ ਘਰ ਚੱਲੋ, ਕਹਿੰਦੇ ਮੈਂ ਜਾਣਾ ਨਹੀਂ। ਸ਼ੋਰਟ ਕਰਦਾ ਪਿਆ ਕਲਗੀਧਰ, ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਤੇ ਜਾਓ। ਬਾਬਾ ਜੀ ਚੁੱਪ, ਮਾਲਕ ਕੇ ਕੀ ਜਵਾਬ? ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ, ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਹੀ ਸੇਵਾ ਕਰਨ ਪਿਆ, ਇਹ ਦੀਪ ਏ, ਇਹਨੇ ਕਈ ਬੂਝੇ ਦੀਵੇ ਜਗਾਉਣੇ ਨੇ, ਜਗਾਉਣੇ ਕੀ ਅੱਜ ਤੱਕ ਜਗਾ ਰਹੇ ਨੇ।

ਪਰਮ ਪਿਤਾ ਅਕਾਲ ਪੁਰਖ ਮਹਾਰਾਜ ਦੀ ਬੜੀ ਮਿਹਰ ਹੋਈ ਕਿ ਡੁੱਬਦੇ ਹੋਏ ਸੰਸਾਰ ਦੇ ਉੱਪਰ ਕਿਰਪਾ ਕੀਤੀ। ਸਤਿਗੁਰੂ ਨੇ ਸਭ ਤੋਂ ਪਹਿਲਾਂ ਅਵਤਾਰ ਧਾਰ ਕੇ ਸਤਿਗੁਰ ਤੇ ਸੰਸਾਰ ਤੇ ਕਿਰਪਾ ਕੀਤੀ। ਸਤਿਗੁਰ ਨੇ ਸਭ ਤੋਂ ਵੱਡੀ ਕਿਰਪਾ ਇਹ ਕੀਤੀ ਬਈ ਸੰਸਾਰ ਅੰਦਰ ਅਵਤਰੇ, ਪ੍ਰਗਟ ਹੋ ਗਏ। ਅਵਤਾਰ ਲੈਣਾ ਸੰਸਾਰ ਦੇ ਲੋਕਾਂ ਵਾਸਤੇ ਸ਼ਾਇਦ ਕੋਈ ਵੱਡੀ ਗੱਲ ਨਹੀਂ ਸੀ, ਕਿਉਂਕਿ ਸਮੇਂ ਸਮੇਂ ਅਨੁਸਾਰ

ਹਿੰਦੂ ਮਤ ਦੇ। ਇਹਨਾਂ ਨੇ ਅਵਤਾਰ ਲਿਆ ਸੰਸਾਰ ਦੇ ਅੰਦਰ ਸਤਯੁਗ ਦੇ, ਤ੍ਰੇਤਾ ਦੇ, ਦੁਆਪਰ ਦੇ, ਕਲਯੁਗ ਦੇ, ਜਿੰਨੇ ਅਵਤਾਰ ਹੋਏ ਸਾਰਿਆਂ ਨੇ ਅਵਤਾਰ ਲਿਆ। ਪਰ ਸ਼ਾਇਦ ਅਵਤਾਰ ਲੈਣ ਦੇ ਨਾਲ ਸੰਸਾਰ ਦੀ ਪਿਆਸ, ਸੰਸਾਰ ਦੀ ਇੱਛਾ, ਸੰਸਾਰ ਦੀ ਆਕਾਂਖਸ਼ਾ, ਸੰਸਾਰ ਦੀ ਤਮੰਨਾ ਨਾ ਪੂਰੀ ਹੋਈ। ਇਹ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਬਈ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ, ਅਨੰਤ ਕਲਾ।

ਦੀ ਲੜਕੀ ਜਿਸ ਨੂੰ ਕਿਹਾ ਜਾਂਦਾ ਬਈ ਇਸ ਨੂੰ ਸ਼ਾਇਰੀ ਕਰਨ ਦੀ ਬੜੀ ਆਦਤ ਸੀ। ਸ਼ੇਅਰ ਲਿਖਣਾ, ਰਸਤੇ ਚ ਸਿੱਟ ਜਾਣਾ, ਲੰਘ ਜਾਣਾ, ਕਈਆਂ ਨੇ ਚੁੱਕ ਲੈਣਾ, ਕਈਆਂ ਨੇ ਨਾ ਚੁੱਕਣਾ, ਕਈਆਂ ਨੂੰ ਮੁੱਲ ਕਦਰੋ ਕੀਮਤ ਹੋਣੀ, ਕਈਆਂ ਨੂੰ ਨਾ ਹੋਣੀ। ਇੱਕ ਵਾਰ ਲੰਘੀ ਜਾ ਰਹੀ ਬਾਜ਼ਾਰ ਵਿੱਚੋਂ ਸ਼ੇਅਰ ਲਿਖਿਆ, ਸ਼ੇਅਰ ਧਰਤੀ ਦੇ ਉੱਪਰ ਸਿੱਟ ਦਿੱਤਾ, ਕਾਗਜ਼ ਧਰਤੀ ਤੇ ਸਿੱਟ ਦਿੱਤਾ। ਪਿੱਛੋਂ ਇੱਕ ਫਕੀਰ ਆ ਰਿਹਾ, ਉਹਨੇ ਕਾਗਜ਼ ਚੁੱਕਿਆ, ਕਾਗਜ਼ ਚੁੱਕ ਕੇ ਸ਼ੇਅਰ ਪੜਿਆ, ਬੜਾ ਖੂਬਸੂਰਤ ਸ਼ੇਅਰ ਹੈ, ਸ਼ੇਅਰ ਬੜਾ ਖੂਬਸੂਰਤ ਹੈ। ਪੁੱਛਿਆ ਕੌਣ ਹੈ ਇਹ ਸ਼ੇਅਰ ਅਸ਼ਾਰੀ ਕਰਨ ਵਾਲੀ? ਕਹਿਣ ਲੱਗੀ ਇਹ ਬਾਦਸ਼ਾਹ ਸਲਾਮਤ ਦੀ ਲੜਕੀ। ਕਹਿਣ ਲੱਗੇ ਫਿਰ ਮੈਂ ਉਸ ਨੂੰ ਜ਼ਰੂਰ ਮਿਲਣਾ। ਪਹੁੰਚ ਗਿਆ ਰਾਜ ਮਹਿਲਾਂ ਅੰਦਰ, ਜਾ ਕੇ ਕਹਿਣ ਲੱਗਾ ਵੀ ਮੈਂ ਲੜਕੀ ਨੂੰ ਜ਼ਰੂਰ ਮਿਲਣਾ ਜਿਸ ਨੇ ਇਹ ਸ਼ੇਅਰ ਲਿਖਿਆ, ਬੜਾ ਖੂਬਸੂਰਤ ਸ਼ੇਅਰ ਹੈ। ਸਿਪਾਹੀਆਂ ਨੇ ਪਕੜ ਲਿਆ, ਕਹਿਣ ਲੱਗੇ ਵੀ ਤੂੰ ਲੜਕੀ ਨੂੰ ਕਿਉਂ ਮਿਲਣਾ ਚਾਹੁੰਦਾ? ਰਾਜੇ ਦੀ ਲੜਕੀ ਨੂੰ ਤੂੰ ਮਿਲਣਾ ਚਾਹੁੰਦਾ? ਬਾਦਸ਼ਾਹ ਦੀ ਨੂੰ? ਹਾਂਜੀ ਮੈਂ ਮਿਲਣਾ ਚਾਹੁੰਦਾ। ਕਹਿੰਦੇ ਫਿਰ ਸਾਨੂੰ ਪੁੱਛ ਆਉਣ ਦੋ। ਲੜਕੀ ਨੂੰ ਜਾ ਕੇ ਪੁੱਛਿਆ, ਜੇਬ ਨਿਸ਼ਾਨ ਨੂੰ ਜਾ ਕੇ ਪੁੱਛਿਆ, ਕਹਿਣ ਲੱਗੇ ਤੈਨੂੰ ਕੋਈ ਮਿਲਣ ਵਾਸਤੇ ਆਇਆ? ਕਹਿਣ ਲੱਗੇ ਕੌਣ ਹੈ? ਕਹਿੰਦੇ ਕੋਈ ਸੂਫੀ ਸੰਤ ਹੈ, ਭਗਵੇ ਕੱਪੜਿਆਂ ਵਾਲਾ, ਕੋਈ ਲਿਬਾਸ ਫਕੀਰਾਂ ਵਾਲਾ ਹੈ, ਮਿਲਣ ਵਾਸਤੇ ਆਇਆ। ਕਹਿੰਦੇ ਜਾ ਕੇ ਉਹਨੂੰ ਪੁੱਛੋ ਵੀ ਕਿਉਂ ਮਿਲਣਾ ਚਾਹੁੰਦਾ। ਜਦੋਂ ਉਹਨੂੰ ਵਾਪਸ ਜਾ ਕੇ ਪੁੱਛਿਆ, ਕਹਿਣ ਲੱਗੇ ਫਕੀਰਾ ਉਸ ਦਾ ਜਵਾਬ ਹੈ ਬਈ ਤੂੰ ਕਿਉਂ ਮਿਲਣਾ ਚਾਹੁੰਦਾ? ਕਹਿਣ ਲੱਗਾ ਜਾ ਕੇ ਫਿਰ ਉਸਨੂੰ ਇਹ ਕਹੋ ਵੀ ਮੈਂ ਉਸਨੂੰ ਤਾਂ ਮਿਲਣਾ ਚਾਹੁੰਦਾ ਵੀ ਉਸਨੇ ਸ਼ੇਅਰ ਬੜਾ ਖੂਬਸੂਰਤ ਲਿਖਿਆ, ਜਿਸ ਨੇ ਇੰਨਾ ਸੋਹਣਾ ਸ਼ੇਅਰ ਲਿਖਿਆ ਉਹ ਆਪ ਕਿੰਨੀ ਖੂਬਸੂਰਤ ਹੋਏਗੀ, ਮੈਂ ਉਸਦੇ ਦਰਸ਼ਨ ਕਰਨੇ ਚਾਹੁੰਦਾ। ਕਹਿਣ ਲੱਗੇ ਇਹ ਗੱਲ ਆ ਕੇ ਜਦੋਂ ਇਸ ਨੂੰ ਦੱਸੀ ਜੇਬ ਨਿਸ਼ਾਨ ਨੂੰ, ਇਹ ਕਹਿਣ ਲੱਗੀ ਜਾਓ ਫਿਰ ਫਕੀਰ ਨੂੰ ਇੱਕ ਗੱਲ ਦਾ ਜਵਾਬ ਦੇ ਦੋ ਬਈ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਇਸੇ ਸ਼ੇਅਰ ਦੇ ਵਿੱਚੋਂ ਦਰਸ਼ਨ ਕਰ। ਤੂੰ ਮੇਰੇ ਸਰੀਰ ਦੇ ਦਰਸ਼ਨ ਕਰਨਾ ਚਾਹੁੰਦਾ? ਸਰੀਰ ਤੇ ਮੇਰੇ ਦੇ ਦਰਸ਼ਨ ਨਾ ਕਰ, ਕਿਉਂਕਿ ਸਰੀਰ ਮੇਰੇ ਦਾ ਤੇ ਕੋਈ ਆਦ ਅੰਤ ਹੀ ਨਹੀਂ, ਵਜੂਦ ਹੀ ਨਹੀਂ, ਇਹ ਤੇ ਹੈ ਹੀ ਨਹੀਂ, ਤੇ ਮਿੱਟੀ ਦੀ ਮਡੋਲੀ, ਇਸਨੇ ਤੇ ਖਤਮ ਹੋ ਜਾਣਾ। ਜੇ ਉਹ ਮੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੇਰੇ ਦਰਸ਼ਨ ਇਸੇ ਸ਼ਹਿਰ ਦੇ ਵਿੱਚੋਂ ਹੋਣਗੇ। ਸ਼ਹਿਰ ਹੀ ਮੇਰਾ ਸਰੂਪ ਹੈ ਅਸਲੀ, ਕਿਉਂਕਿ ਮੇਰੀ ਆਤਮਾ ਦੀ ਪੁਕਾਰ ਹੈ, ਮੇਰੇ ਮਨ ਦੀ ਪੁਕਾਰ ਹੈ। ਇਹ ਜਾ ਕੇ ਸੰਤ ਨੂੰ ਗੱਲ ਦੱਸੀ, ਸੰਤ ਬੜਾ ਕਾਇਲ ਹੋਇਆ, ਕਹਿਣ ਲੱਗਾ ਵਾਕਿਆ। ਜਦੋਂ ਨੇ ਸ਼ੇਅਰ ਪੜਿਆ ਨਾ ਗਾਹ ਦੇ ਨਾਲ, ਕਹਿਣ ਲੱਗਾ ਵਾਕਿਆ ਤੇਰੀ ਬੜੀ ਪਵਿੱਤਰ ਆਤਮਾ, ਤੂੰ ਬੜੀ ਪਵਿੱਤਰ ਆਤਮਾ ਵਾਲੀ ਏ, ਤੇਰੇ ਦਰਸ਼ਨ ਹੁਣ ਮੈਨੂੰ ਸ਼ੇਅਰ ਵਿੱਚੋਂ ਹੋ ਰਹੇ ਨੇ। ਗਰੀਬ ਨਵਾਜ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਕਿਤੇ ਅਸੀਂ ਗਾਹ ਨਾ ਵਿਚਾਰੀਏ, ਨਾ ਗੌਰ ਨਾਲ ਵਿਚਾਰੀਏ। ਅਸੀਂ ਤੇ ਵਿਚਾਰਿਆ ਹੀ ਨਹੀਂ, ਅਸੀਂ ਤੇ ਸਰੂਪਾਂ ਦੇ ਅੰਦਰ ਜੁੜੇ ਪਾਇਆ। ਸਰੂਪ ਨਜ਼ਰ ਆ ਜਾਏ, ਕੁਝ ਨਜ਼ਰ ਆ ਜਾਏ ਜਾਂ ਨਾ ਆਵੇ, ਆਵੇ ਜਾਂ ਨਾ ਆਵੇ, ਬਾਣੀ ਕੀ ਹੈ? ਬਾਣੀ ਹੈ ਗੁਰੂ ਅਕਾਲ ਪੁਰਖ ਕਾ ਰੂਪ, ਤੇ ਜਿਸ ਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ ਨਾ, ਉਹ ਬਾਣੀ ਦੇ ਵਿੱਚੋਂ ਦਰਸ਼ਨ ਕਰ ਸਕਦਾ, ਉਹ ਬਾਣੀ ਵਿੱਚੋਂ ਦਰਸ਼ਨ ਕਰ ਸਕਦਾ। ਬਾਣੀ ਨਿਰੰਕਾਰ ਦੀ ਐਸੀ ਹੈ, ਇਸ ਨੂੰ ਪੜ੍ਹਦੇ ਜਾਓ, ਇਸ ਦੇ ਵਿੱਚੋਂ ਰੱਬ ਦੇ ਦਰਸ਼ਨ, ਰੱਬ ਦੇ ਦਰਸ਼ਨ। ਕਈ ਵਾਰੀ ਨਹੀਂ ਨਾ ਪਤਾ ਲੱਗਦਾ, ਜੇ ਵਿਸਮਾਦ ਅਵਸਥਾ ਦੇ ਅੰਦਰ ਬਾਣੀ ਪੜ੍ਹਨੀ ਹੋਵੇ ਤੇ ਫਿਰ ਬਾਣੀ ਪੜ੍ਹੋ, ਕੁਦਰਤ ਦਿਸਾ, ਕੁਦਰਤ ਸੁਣੀਆ, ਕੁਦਰਤ ਪਾਓ ਭੁਖਸਾਰ, ਇਹ ਸਾਰੀ ਕੁਦਰਤ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਕਿਤੇ ਰੱਬ ਦੇ ਦਰ ਦਾ ਨਜ਼ਾਰਾ ਵੇਖੋ ਤੇ ਉਦੋਂ ਫਿਰ ਸੁੱਤੇ ਸਿੱਧ ਰਸਨਾ ਚੋਂ ਇਹੀ ਉੱਚਰਦਾ, ਬਲਹਾਰੀ ਕੁਦਰਤ ਵਸਿਆ। ਸੂਰਜ ਉੱਗਦਾ ਹੋਵੇ, ਮਾੜੀਆਂ ਮਾੜੀਆਂ ਕਿਰਨਾ ਛੱਡਦਾ ਹੋਵੇ, ਆਕਾਸ਼ ਵਿੱਚ ਲਾਲੀ ਛਾ ਜਾਵੇ, ਚਾਰ ਚਫੇਰੇ ਪੰਛੀ ਕੁਰਲਾਟ ਪਾ ਦੇਣ, ਆਕਾਸ਼ ਦੀ ਜਿਹੜੀ ਰਾਂ ਹੈ ਚਮਕ ਉੱਠੇ, ਸੰਸਾਰ ਸੁਹਾਵਣਾ ਲੱਗੇ, ਉਦੋਂ ਫਿਰ ਇੱਕੋ ਹੀ ਗੱਲ ਵੀ ਬਲਹਾਰੀ ਕੁਦਰਤ ਵਸਿਆ। ਇਹ ਅਚਰਜ ਅਵਸਥਾ ਹੈ, ਇਸ ਕਰਕੇ ਬਾਣੀ ਰੱਬ ਦਾ ਰੂਪ ਹੈ, ਇਸ ਦੇ ਦਰਸ਼ਨ ਕਰਨੇ ਚਾਹੀਏ ਤੇ ਇਸੇ ਵਿੱਚੋਂ ਹੋ ਜਾਂਦੇ ਨੇ ਰੱਬ ਦੇ ਦੀਦਾਰ, ਨਿਰੰਕਾਰ ਦੇ ਦਰਸ਼ਨ। ਇਸ ਨੂੰ ਜੀ ਨਾਲ ਪੜ੍ਹੀਏ ਤਾਂ ਸਤਿਗੁਰ ਫਰਮਾਨ ਕਰਦੇ ਨੇ।

ਕਿ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ

ਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਂ ਗੁਰੂ ਸਰਬ ਨਿਦਾਨ ਦਾਨ ਦੇਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ

ਜਦੋਂ ਪਾਰ ਬ੍ਰਹਮ ਨੇ ਹਿਰਦੇ ਅੰਦਰ ਨਿਵਾਸ ਕਰ ਲਿਆ, ਭਗਤਾਂ ਮੇ ਗਣੇ ਤੇ ਭਗਤਾਂ ਦੇ ਵਿੱਚ ਨਾ ਆ ਗਏ। ਹਿਰਦੇ ਵਿੱਚ ਪਾਰ ਬ੍ਰਹਮ ਨੇ ਨਿਵਾਸ ਕਦੋਂ ਕੀਤਾ?

ਹੋਣੇ ਕੀਰਤਨ ਹੋਵਾ ਰੈਣ ਸੁਭਾਏ ਛੱਡ ਨਾ ਸਕੇ ਸੰਤ ਜਣ ਰਾਜ ਦੁਆਰ ਨਾ ਸੇਵ ਕੁਮਾਰ ਸੈਨ ਰੂਪ

ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਕਾਲ ਮੂਰਤ ਉਮਰ ਵਿੱਚ ਭਾਵੇਂ ਬਹੁਤ ਛੋਟੇ ਹਨ ਪਰ ਕਾਰਨਾਮਿਆਂ ਵਿੱਚ ਕੋਈ ਕਮੀ ਨਹੀਂ। ਅੱਜ ਦਾ ਪੜ੍ਹਿਆ ਲਿਖਿਆ ਮਨੁੱਖ ਕਹਿੰਦਾ ਹੈ ਵੀ ਸਾਡੇ ਵਿੱਚ ਤੇ ਗੁਰੂ ਵਿੱਚ ਕੀ ਫਰਕ ਹੈ, ਜਿਹੋ ਜਿਹਾ ਸਾਡਾ ਸਰੀਰ ਉਹੋ ਜਿਹਾ ਗੁਰੂ ਦਾ ਸਰੀਰ। ਪਰ ਐਸੀ ਮਨਮੁਖ ਬਿਰਤੀ ਹੈ, ਇਸ ਨੂੰ ਕਿਹਾ ਜਾਂਦਾ ਹੈ ਕਿ ਪੜ੍ਹਿਆ ਮੂਰਖ ਆਖੀਏ ਜੈ ਲਭ ਲੋਭ ਹੰਕਾਰ। ਇਹ ਅਹੰਕਾਰ ਹੈ ਕਿ ਗੁਰੂ ਨੂੰ ਕੁਝ ਨਾ ਸਮਝਣਾ। ਪਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਉਮਰ ਛੋਟੀ ਹੈ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਸੋਹਣੀ ਗੱਦੀ ਤੇ ਆਪ ਬਿਰਾਜਮਾਨ ਹੋਏ। ਭਾਵੇਂ ਉਮਰ ਛੋਟੀ ਹੈ, ਜਿਵੇਂ ਚੰਦਨ ਦਾ ਬੂਟਾ ਬਹੁਤ ਛੋਟਾ ਹੁੰਦਾ ਹੈ ਪਰ ਸਾਰੇ ਜੰਗਲ ਨੂੰ ਮਹਿਕ ਵੰਡਦਾ। ਜੋ ਵੀ ਚੰਦਨ ਦੀ ਸ਼ਰਨ ਵਿੱਚ ਹੁੰਦੇ ਹਨ ਉਹ ਵੀ ਚੰਦਨ ਹੋ ਜਾਂਦੇ ਹਨ। ਜਿਸ ਤਰ੍ਹਾਂ ਹੀਰਾ ਬਹੁਤ ਛੋਟਾ ਹੁੰਦਾ ਹੈ ਆਕਾਰ ਵਿੱਚ ਪਰ ਜਦੋਂ ਉਸ ਦੀ ਕੀਮਤ ਪੈਂਦੀ ਹੈ ਤਾਂ ਲੱਖਾਂ ਕਰੋੜਾਂ ਤੱਕ ਚਲੀ ਜਾਂਦੀ ਹੈ। ਇਸੇ ਤਰ੍ਹਾਂ ਪਾਰਸ਼ ਹੈ, ਆਕਾਰ ਵਿੱਚ ਬਹੁਤ ਛੋਟਾ ਹੁੰਦਾ ਪਰ ਲੱਖਾਂ ਮਣਾ ਲੋਹਾ ਪਿਆ ਹੋਵੇ ਤੇ ਨਾਲ ਸੋ ਜਾਏ ਪਾਰਸ ਤੇ ਸਾਰਾ ਲੋਹਾ ਸੋਨਾ ਹੋ ਜਾਂਦਾ। ਇਸੇ ਤਰ੍ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਭਾਵੇਂ ਉਮਰ ਛੋਟੀ ਹੈ ਪਰ ਵੱਡੇ ਕਾਰਨਾਮੇ ਕੀਤੇ। ਕਿਤੇ ਰੋਗੀਆਂ ਦੇ ਰੋਗ ਦੂਰ ਕਰ ਰਹੇ ਹਨ, ਕਿਤੇ ਕੋੜੀਆਂ ਦੇ ਕੋੜ ਦੂਰ ਕਰ ਰਹੇ ਹਨ, ਕਿਤੇ ਛੱਜੂ ਮਹਿਰੇ ਇੱਕ ਮੂਰਖ ਦੀ ਸਿਰ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਾ ਰਹੇ ਹਨ। ਜਿੱਥੇ ਵੀ ਆਪ ਚਰਨ ਪਾਉਂਦੇ ਹਨ ਉੱਥੇ ਮੇਰਾ ਦਾ ਮੀਂਹ ਵਸ ਜਾਂਦਾ ਹੈ। ਇਸ ਲਈ ਕਿਹਾ ਕਿ ਜਿਸ ਦਿੱਥੇ ਸਭ ਦੁੱਖ ਜਾਏ, ਕਿਉਂਕਿ ਗੁਰੂ ਦਾ ਦਰਸ਼ਨ ਕਰਕੇ ਜੇ ਦੁੱਖ ਨਹੀਂ ਨਸੇ ਤਾਂ ਫਿਰ ਕਿੱਥੇ ਨਸਣਗੇ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਸ ਲਈ ਸ੍ਰੀ

ਜਿਸ ਗੁਰੂ ਘਰ ਦਾ ਨਾਮ ਅੱਜ ਬੰਗਲਾ ਸਾਹਿਬ ਹੈ, ਇਹ ਰਾਜਾ ਜੈ ਸਿੰਘ ਦਾ ਬੰਗਲਾ ਹੁੰਦਾ ਸੀ। ਰਾਜਾ ਜੈ ਸਿੰਘ ਔਰੰਗਜ਼ੇਬ ਦੇ ਪਾਸ ਅਹਿਲਕਾਰ ਸੀ, ਪਰ ਗੁਰੂ ਘਰ ਦਾ ਵੀ ਅਤਿ ਪਿਆਰ ਵਾਲਾ, ਬੜਾ ਪਿਆਰ ਵਾਲਾ ਗੁਰੂ ਕਾ ਸਿੱਖ ਸੀ। ਤੇ ਆਪਣੇ ਘਰ ਆ ਕੇ ਰਾਣੀਆਂ ਨੂੰ ਸਤਿਗੁਰਾਂ ਦੀ ਬੇਅੰਤ ਉਸਤਤ, ਬੇਅੰਤ ਕੌਤਕ ਸੁਣਾਇਆ ਕਰਦਾ ਸੀ, ਬਈ ਵੇਖੋ ਛੋਟੀ ਅਵਸਥਾ ਵਿੱਚ ਕਿਹੜੇ ਕਿਹੜੇ ਵੱਡੇ ਕੰਮ ਕਰ ਰਹੇ ਹਨ, ਕਿਵੇਂ ਸੰਸਾਰ ਦੀ ਰੱਖਿਆ ਕਰ ਰਹੇ ਹਨ, ਕਿਵੇਂ ਜਲਦੇ ਬਲਦੇ ਹੋਏ ਸੰਸਾਰ ਨੂੰ ਦੁੱਖਾਂ ਵਿੱਚੋਂ ਕੱਢ ਰਹੇ ਹਨ। ਤਾਂ ਰਾਣੀ ਦੇ ਮਨ ਵਿੱਚ ਆਇਆ, ਭਲਾ ਵੇਖਾਂ ਸਹੀ, ਇੰਨੀ ਤਾਰੀਫ ਕਰਦੇ ਹਨ, ਕੋਈ ਮੇਰੇ ਵੀ ਦਿਲ ਦੀ ਗੱਲ ਬੁੱਝਦੇ ਹਨ ਕਿ ਨਹੀਂ। ਤਾਂ ਆਪਣੇ ਪਤੀ ਨੂੰ ਬੇਨਤੀ ਕੀਤੀ, ਬਈ ਸਤਿਗੁਰਾਂ ਨੂੰ ਜਾ ਕੇ ਅਰਦਾਸ ਕਰੋ, ਬੇਨਤੀ ਕਰੋ ਇਸ ਗ੍ਰਹਿ ਵਿੱਚ ਵੀ ਚਰਨ ਪਾਉਣ ਆ ਕੇ। ਰਾਜਾ ਜੈ ਸਿੰਘ ਨੇ ਜਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੀ ਰਾਣੀ ਵੀ ਆਪ ਜੀ ਦੇ ਸੋਹਣੇ ਦੀਦਾਰ ਕਰਨਾ ਚਾਹੁੰਦੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ ਭਾਈ ਉਹ ਦਰਸ਼ਨ ਵੀ ਕਰਨਾ ਚਾਹੁੰਦੀ ਹੈ ਤੇ ਸਾਡੀ ਪ੍ਰੀਖਿਆ ਵੀ ਲੈਣੀ ਚਾਹੁੰਦੀ ਹੈ, ਜ਼ਰੂਰ ਚੱਲਾਂਗੇ ਭਾਈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਆਉਣਾ ਸੀ ਨਾ ਮਹਿਲਾਂ ਵਿੱਚ, ਤੇ ਰਾਣੀ ਨੇ ਜਿਤਨੀਆਂ ਵੀ ਨੌਕਰਾਣੀਆਂ ਕੰਮ ਕਰਦੀਆਂ ਸਨ ਮਹਿਲ ਵਿੱਚ, ਸਾਰਿਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਤੇ ਆਪ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬਹਿ ਗਈ, ਬਈ ਜੇ ਸੱਚਾ ਗੁਰੂ ਹੋਵੇਗਾ ਤਾਂ ਮੈਨੂੰ ਲੱਭ ਲਵੇਗਾ ਤੇ ਨਾਲੇ ਮੈਨੂੰ ਮਾਂ ਆਖ ਕੇ ਮੇਰੀ ਗੋਦੀ ਨੂੰ ਵੀ ਭਾਗ ਲਾਵੇਗਾ, ਮੇਰੀ ਗੋਦੀ ਵਿੱਚ ਬੈਠੇਗਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਛੜੀ ਹੱਥ ਵਿੱਚ ਪਕੜੀ ਹੋਈ ਹੈ, ਜਦੋਂ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਆਏ ਤੇ ਸਾਰੀਆਂ ਬੀਬੀਆਂ ਜਿਨ੍ਹਾਂ ਨੇ ਨੌਕਰਾਣੀਆਂ ਨੇ ਰਾਣੀਆਂ ਵਾਲੇ ਕੱਪੜੇ ਪਾਏ ਹੋਏ ਸੀ, ਛੜੀ ਮਾਰੀ ਆਉਂਦਿਆਂ ਨੂੰ ਤੇ ਕਹਿੰਦੇ ਨੇ ਇਹ ਨਹੀਂ ਰਾਣੀ, ਇਹ ਨਹੀਂ ਰਾਣੀ, ਇਹ ਵੀ ਹੈ ਕੋਈ ਹੋਰ ਸਵਾਣੀ। ਸਾਰਿਆਂ ਤੋਂ ਲੰਘ ਕੇ ਜਿੱਥੇ ਪਟਰਾਣੀ ਬੈਠੀ ਸੀ ਨਾ ਗੋਲੀਆਂ ਵਾਲੇ ਕੱਪੜੇ ਪਾ ਕੇ, ਤੇ ਮਹਾਰਾਜ ਉਹਨੂੰ ਕਹਿਣ ਲੱਗੇ ਭਈ ਨਾਲੇ ਤਾਂ ਤੂੰ ਆਪਣੀ ਗੋਦ ਵਿੱਚ ਬਿਠਾਉਣਾ ਚਾਹੁੰਦੀ ਹੈ ਤੇ ਨਾਲੇ ਸਾਡੀ ਪ੍ਰੀਖਿਆ ਲੈਣੀ ਚਾਹੁੰਦੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਣੀ ਦੇ ਨੇਤਰਾਂ ਵਿੱਚੋਂ ਜਲ ਆ ਗਿਆ, ਉਹ ਮੇਰਾ ਦੇ ਸਾਈ, ਉਹ ਬਖਸ਼ਿਸ਼ਾਂ ਦੇ ਸਾਗਰ, ਮੈਂ ਭੁੱਲ ਗਈ ਸਾਂ, ਮੇਰੇ ਤੇ ਬਖਸ਼ਿਸ਼ ਕਰ, ਮੇਰੇ ਤੇ ਰਹਿਮਤ ਕਰ। ਤਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਮਾਂ ਕਰਕੇ ਪੁਕਾਰਿਆ ਤੇ ਇਹਦੀ ਗੋਦੀ ਵਿੱਚ ਬਹਿ ਕੇ ਇਸ ਨੂੰ ਭਾਗ ਲਾ ਦਿੱਤੇ, ਰੰਗ ਲਾ ਦਿੱਤੇ। ਗੋਦੀ ਵਿੱਚ ਬੈਠਣ ਦੀ ਦੇਰ ਸੀ, ਇਹਦੇ ਮਨ ਦੀ ਇੱਛਾ ਸੀ ਕਿ ਮੇਰੇ ਘਰ ਪੁੱਤਰ ਹੋਵੇ, ਇਹਦੇ ਘਰ ਕੋਈ ਔਲਾਦ ਨਹੀਂ ਸੀ। ਪਰ ਜਦੋਂ ਸਤਿਗੁਰੂ ਗੋਦੀ ਵਿੱਚ ਬਹਿ ਗਏ ਤਾਂ ਸਾਰੀਆਂ ਹੀ ਇੱਛਾਵਾਂ ਖਤਮ ਹੋ ਗਈਆਂ, ਇਹ ਮੰਗਣਾ ਵੀ ਭੁੱਲ ਗਈ ਕਿ ਮੇਰੇ ਘਰ ਵੀ ਕੋਈ ਪੁੱਤਰ ਹੋਵੇ। ਤੇ ਸਤਿਗੁਰਾਂ ਦੀ ਏਡੀ ਬਖਸ਼ਿਸ਼ ਹੋਈ, ਏਡੀਆਂ ਰਹਿਮਤਾਂ ਹੋਈਆਂ ਕਿ ਅੱਜ ਬੰਗਲਾ ਸਾਹਿਬ ਜਿੱਥੇ ਲੱਖਾਂ ਹੀ ਸੰਗਤਾਂ ਰੋਜ਼ ਆ ਕੇ ਸੀਸ ਝੁਕਾਉਂਦੀਆਂ ਹਨ ਤੇ ਨਾਮ ਦੀ ਦਾਤ ਪ੍ਰਾਪਤ ਕਰਕੇ, ਦੁੱਖਾਂ ਦੀ ਨਿਵਿਰਤੀ ਕਰਕੇ, ਲੋਕ ਪਰਲੋਕ ਦੇ ਸੁੱਖ ਮਾਣ ਕੇ ਜਾਂਦੀਆਂ ਹਨ, ਅੱਜ ਉਹੀ ਧਰਤੀ ਤੋਂ, ਜ਼ਮੀਨ ਅਸਮਾਨ ਤੋਂ ਇਹੀ ਆਵਾਜ਼ਾਂ ਆਉਂਦੀਆਂ ਹਨ, ਸ੍ਰੀ ਹਰ ਕ੍ਰਿਸ਼ਨ ਤੇ ਆਈ।

ਤੇ ਫਿਰ ਸਤਿਗੁਰਾਂ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਦਾ ਅੰਮ੍ਰਿਤ ਬਖਸ਼ੋ ਤਾਂ ਕਿ ਸੁਖ ਵਰਤੇ। ਜਿਹੜਾ ਜਿਹੜਾ ਵੀ ਸਤਿਗੁਰਾਂ ਦੇ ਨਿੱਕੇ ਨਿੱਕੇ ਸੋਹਣੇ ਚਰਨ, ਮਾਈ ਚਰਨ ਗੁਰ ਮੀਠੇ, ਚਰਨ ਧੋ ਕੇ ਲੈ ਜਾਂਦਾ ਅੰਮ੍ਰਿਤ ਅਰੋਗ ਹੁੰਦਾ ਜਾ ਰਿਹਾ। ਏਡੀਆਂ ਭੀੜਾਂ ਲੱਗ ਗਈਆਂ, ਲਾਈਨਾਂ ਲੱਗ ਗਈਆਂ, ਹੁਣ ਸਤਿਗੁਰੂ ਕੱਲੇ। ਇਸ ਲਈ ਫਿਰ ਹੁਕਮ ਹੋਇਆ, ਬਾਈ ਇੱਕ ਛੋਟਾ ਜਿਹਾ ਚਬੱਚਾ ਬਣਾਓ ਤੇ ਉਹਦੇ ਵਿੱਚ ਚਰਨ ਧੋ ਕੇ ਅੰਮ੍ਰਿਤ ਪਾ ਦਿਓ। ਜਿਹੜਾ ਵੀ ਇੱਥੋਂ ਅੰਮ੍ਰਿਤ ਲੈ ਜਾਏਗਾ, ਦੁੱਖ ਭੱਜ ਜਾਣਗੇ, ਦੁੱਖਾਂ ਦੇ ਡੇਰੇ ਢਹਿ ਜਾਣਗੇ, ਤੇ ਫਿਰ ਲੱਖਾਂ ਦਾ ਆਪਣੇ ਉਧਾਰ ਕੀਤਾ, ਲੱਖਾਂ ਨੂੰ ਅਰੋਗਤਾ ਬਖਸ਼ਿਸ਼ ਕੀਤੀ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਗਨ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਜਿਤਨੇ ਤੱਕ ਜ਼ਮੀਨ ਅਸਮਾਨ ਹਨ, ਬਈ ਜੋ ਵੀ ਕੋਈ ਉਥੋਂ ਅੰਮ੍ਰਿਤ ਲਏਗਾ, ਤਨ ਤੇ ਮਨ ਅਰੋਗ

ਬਾਬੇ ਕਲੇਰਾ ਵਾਲਾ ਬਾਬਾ ਨਾਨਕ ਸਿੰਘ ਮਹਾਰਾਜ ਜਿਹਨਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ, ਇਹ ਕਾਗਜ਼ ਨਹੀਂ ਸਮਝਿਆ, ਇਹ ਸ਼ਾਹੀ ਨਹੀਂ ਸਮਝੀ, ਇਹ ਅੱਖਰ ਨਹੀਂ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਇਸ਼ਾਰਾ ਕਰਕੇ ਦਿਖਾਉਂਦੇ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਭ ਤੇ ਜਾਏਗੀ ਕਿਸ ਤਰ੍ਹਾਂ ਤੇ ਨਿਭਾਏਗਾ ਕੌਣ।

ਜੋ ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਗੰਢੀ, ਉਹਦੀ ਟੁੱਟੀ ਵੀ ਗੰਢ ਦਿੱਤੀ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ

ਸਾਹਿਬ ਨਾਮ ਦੀ ਵਡਿਆਈ ਹੈ ਜੀ। ਨਾਨਕ ਕੇ ਕਰ ਕੇਵਲ ਨਾਮ ਹੁਕਮ ਹੋ ਰਿਹਾ ਸਤਸੰਗ।

ਤੋਂ ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤਸੰਗਤ ਗਲਾਂ ਵਿੱਚ ਹਾਰ ਪਵਾ ਲੈਣੇ, ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤਸੰਗਤ ਜੀ ਉਹ ਸਵਾ ਮਨਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਪੀਥੇ ਆ ਗਿਆ, ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਨ ਪੀਠਣ ਪੀਠ ਕੇ ਨਾ ਕਹਿੰਦੀ, ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਿਆ। ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ। ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ, ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ।